ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਮੈਂ ਹਾਜ਼ਰ ਹਾਂ ਸ਼ਮਿੰਦਰ ਕਲੇਰ। ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਕਾਨੂੰਨੀ ਸਲਾਹ ਲੜੀ ਤਹਿਤ ਸੁਣਾਂਗੇ ਵਾਤਾਵਰਣ ਦੀ ਸੁਰੱਖਿਆ ਸੰਬੰਧੀ ਕਾਨੂੰਨ ਵਿਸ਼ੇ 'ਤੇ ਗੱਲਬਾਤ, ਅਤੇ ਇਸ ਤੋਂ ਇਲਾਵਾ ਕੁਝ ਲੋਕ ਗੀਤ ਵੀ ਸੁਣਵਾਏ ਜਾਣਗੇ। ਅੱਜ ਅਸੀਂ ਗੱਲ ਕਰਾਂਗੇ ਸਾਫ਼ ਸੁਥਰੇ ਆਲੇ ਦੁਆਲੇ ਦੀ। ਅਕਸਰ ਕਿਹਾ ਜਾਂਦਾ ਹੈ ਕਿ ਜਿੱਥੇ ਸਫਾਈ ਉੱਥੇ ਖੁਦਾਈ, ਭਾਵ ਕਿ ਪਰਮਾਤਮਾ ਵੀ ਉੱਥੇ ਹੀ ਨਿਵਾਸ ਕਰਦਾ ਹੈ ਜਿੱਥੇ ਸਾਫ਼ ਸਫਾਈ ਹੁੰਦੀ ਏ। ਆਲੇ ਦੁਆਲੇ ਤੋਂ ਭਾਵ ਇਹ ਹੈ ਕਿ ਸਾਡਾ ਗਲੀ, ਮੁਹੱਲਾ, ਪਿੰਡ, ਸ਼ਹਿਰ ਕਿੰਨਾ ਸਾਫ਼ ਸੁਥਰਾ ਏ, ਇਹ ਸਾਡੇ ਹੱਥ ਹੀ ਹੈ। ਸਾਡਾ ਫਰਜ਼ ਸਿਰਫ਼

ਆਪਣੇ ਘਰ ਨੂੰ ਹੀ ਸਾਫ ਸੁਥਰਾ ਰੱਖਣਾ ਨਹੀਂ ਬਲਕਿ ਗਲੀ ਮੁਹੱਲੇ ਸਮਾਜ ਪਿੰਡ ਸ਼ਹਿਰ ਨੂੰ ਵੀ ਖੂਬਸੂਰਤ ਤੇ ਸਾਫ ਸੁਥਰਾ ਰੱਖਣਾ ਏ। ਪਰ ਕਈ ਲੋਕ ਕੀ ਕਰਦੇ ਨੇ, ਆਪਣੇ ਘਰ ਦਾ ਕੂੜਾ ਕਰਕਟ ਗਲੀ ਦੇ ਬਾਹਰ ਲਗਾ ਦਿੰਦੇ ਨੇ ਤੇ ਉਹ ਵੀ ਗਵਾਂਢੀਆਂ ਦੇ ਘਰ ਨੂੰ ਸਾਹਮਣੇ। ਇਹੀ ਨਹੀਂ, ਕਈ ਲੋਕ ਤਾਂ ਗਲੀਆਂ 'ਚ ਆਪਣੇ ਕੁੱਤਿਆਂ ਤੋਂ ਗੰਦਗੀ ਪਵਾ ਦਿੰਦੇ ਨੇ। ਪਰ ਜੇ ਤੁਸੀਂ ਕੁੱਤੇ ਰੱਖਣ ਦਾ ਸ਼ੌਂਕ ਰੱਖਦੇ ਹੋ ਤਾਂ ਉਹਨਾਂ ਦੀ ਗੰਦਗੀ ਵੀ ਤੁਹਾਨੂੰ ਖੁਦ ਨੂੰ ਹੀ ਸਾਫ ਕਰਨੀ ਚਾਹੀਦੀ ਏ। ਜੇ ਤੁਹਾਡਾ ਗਲੀ ਮੁਹੱਲਾ ਸਾਫ ਸੁਥਰਾ ਨਹੀਂ ਤਾਂ ਇਹ ਗੰਦਗੀ ਤੁਹਾਨੂੰ ਹੀ ਪ੍ਰਭਾਵਿਤ ਕਰਦੀ ਏ, ਕਿਉਂਕਿ ਜਦੋਂ ਤੁਸੀਂ ਆਪਣੇ ਘਰ ਜਾਂਦੇ ਹੋ ਤਾਂ ਹਜ਼ਾਰਾਂ ਬਿਮਾਰੀਆਂ ਆਪਣੇ ਨਾਲ ਲੈ ਕੇ ਚਲੇ ਜਾਂਦੇ ਹੋ, ਕਿਉਂਕਿ ਗੰਦਗੀ ਹੋਣ ਦੇ ਕਾਰਨ ਮੱਖੀਆਂ ਮੱਛਰ ਪੈਦਾ ਹੋ ਜਾਂਦੇ ਨੇ ਜੋ ਬਿਮਾਰੀਆਂ ਦਾ ਕਾਰਨ ਬਣਦੇ ਨੇ। ਸਾਫ ਸੁਥਰਾ ਚੌਗਿਰਦਾ ਤਾਂ ਹਰ ਇੱਕ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਏ। ਜੇ ਚੌਗਿਰਦਾ ਸਾਫ ਸੁਥਰਾ ਹੋਵੇ ਤਾਂ ਸੌਣ ਦੀ ਰਿਮਚਿਮ ਬਰਸਾਤ ਇਸ 'ਤੇ ਚਾਰ ਚੰਨ ਲਾ ਦਿੰਦੀ ਏ। ਅਤੇ ਗਾਇਕਾ ਸੁਰਿੰਦਰ ਕੌਰ ਸੌਣ ਦੀ ਝੜੀ ਦੀ ਸਿਫਤ ਕੁਝ ਇਸ ਤਰ੍ਹਾਂ ਕਰ ਰਹੇ ਨੇ। ਅੜੀ ਵੇ ਅੜੀ ਨਾਕਰ ਬਹੁਤੀ ਤੂੰ ਅੜੀ ਲੱਗੀ ਸੌਣ ਦੀ ਝੜੀ।

ਇਹ ਲੋਕ ਗੀਤ ਤੁਸੀਂ ਸੁਣ ਰਹੇ ਸੀ ਗਾਇਕਾ ਸੁਰਿੰਦਰ ਕੌਰ ਦੀ ਆਵਾਜ਼ 'ਚ। ਰੁੱਸੇ ਢੋਲ ਨੂੰ ਮਨਾਉਣ ਅਤੇ ਸਤਾਉਣ ਦਾ ਆਪਣਾ ਹੀ ਮਜ਼ਾ ਹੁੰਦਾ ਏ, ਪਿਆਰ 'ਚ ਸਭ ਕੁਝ ਚੱਲਦਾ ਏ। ਅਤੇ ਇਸ ਗੀਤ ਨੂੰ ਸੁਣਨ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਸਾਫ਼ ਸੁਥਰੇ ਆਲੇ ਦੁਆਲੇ ਦੀ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਚੌਗਿਰਦਾ ਸਾਫ਼ ਸੁਥਰਾ ਰਹੇ ਤਾਂ ਤੁਹਾਨੂੰ ਛੋਟੀਆਂ ਛੋਟੀਆਂ ਗੱਲਾਂ ਵੱਲ ਧਿਆਨ ਦੇਣਾ ਪਵੇਗਾ, ਜਿਵੇਂ ਇੱਧਰ ਉੱਧਰ ਕੂੜੇ ਨੂੰ ਸੁੱਟਣ ਦੀ ਬਜਾਏ ਕੂੜਾ ਕੂੜੇਦਾਨਾਂ 'ਚ ਹੀ ਪਾਓ। ਅਤੇ ਇਹੀ ਨਹੀਂ, ਪਲਾਸਟਿਕ ਦੀਆਂ ਬੋਤਲਾਂ ਅਤੇ ਘਰਾਂ 'ਚੋਂ ਨਿਕਲਣ ਵਾਲੇ ਕੂੜੇ ਨੂੰ ਅਲੱਗ ਅਲੱਗ ਕਰਕੇ ਰੱਖੋ। ਪਲਾਸਟਿਕ ਦੇ ਲਿਫਾਫਿਆਂ ਨੂੰ ਅਲੱਗ

0: ਲਈ ਕਈ ਕਾਨੂੰਨ ਵੀ ਬਣੇ ਹੋਏ ਨੇ। ਤੇ ਆਓ ਫਿਰ ਸੁਣਦੇ ਹਾਂ ਕਾਨੂੰਨੀ ਸਲਾਹ ਲੜੀ ਤਹਿਤ ਵਾਤਾਵਰਣ ਦੀ ਸੁਰੱਖਿਆ ਸੰਬੰਧੀ ਕਾਨੂੰਨ ਵਿਸ਼ੇ ਤੇ ਵਕੀਲ ਸੰਦੀਪ ਕੌਰ ਨਾਲ ਕੀਤੀ ਗੱਲਬਾਤ ਤੇ ਉਹਨਾਂ ਨਾਲ ਗੱਲਬਾਤ ਕੀਤੀ ਏ ਸ਼੍ਰੀ ਬਲਵਿੰਦਰ ਸਿੰਘ ਬਰਾੜ ਹੋਰਾਂ ਨੇ।
1: ਜਿਵੇਂ ਕਿ ਅਸੀਂ ਜਾਣਦੇ ਹਾਂ, ਸਾਫ਼ ਤੇ ਸੁਰੱਖਿਆ ਵਾਤਾਵਰਣ ਸਾਨੂੰ ਜਿਉਂਦੇ ਰਹਿਣ ਲਈ ਜ਼ਰੂਰੀ ਹੈ, ਇੱਕ ਸਿਹਤਮੰਦ ਜ਼ਿੰਦਗੀ ਦੇ ਲਈ ਬਹੁਤ ਜ਼ਰੂਰੀ ਹੈ। ਅਤੇ ਅੱਜ ਸਾਡੇ ਵਾਤਾਵਰਣ ਦੇ ਸਾਹਮਣੇ ਬਹੁਤ ਸਾਰੀਆਂ ਸਮੱਸਿਆਵਾਂ ਖੜੀਆਂ ਹੋ ਗਈਆਂ, ਅਤੇ ਵਾਤਾਵਰਣ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਜਿੱਥੇ ਹਰ ਆਦਮੀ ਦੀ ਹੈ, ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ, ਉਹਦੇ ਨਾਲ ਨਾਲ ਸਰਕਾਰਾਂ ਦੀ ਵੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ। ਇਸੇ ਸਿਲਸਿਲੇ 'ਚ ਸਾਡੀ ਸਰਕਾਰ ਵੱਲੋਂ ਵੀ ਬਹੁਤ ਸਾਰੇ ਕਾਨੂੰਨ ਬਣਾਏ ਗਏ ਨੇ ਵਾਤਾਵਰਣ ਦੀ ਸੁਰੱਖਿਆ ਨੂੰ ਲੈ ਕੇ। ਸਮੇਂ-ਸਮੇਂ ਤੇ ਇਹ ਕਾਨੂੰਨ ਜੋ ਬਣਾਏ ਗਏ ਨੇ ਤਾਂ ਕਿ ਸਾਡੇ ਦੇਸ਼ ਦੇ ਨਾਗਰਿਕਾਂ ਨੂੰ ਇੱਕ ਸਾਫ਼ ਸੁਥਰਾ ਅਤੇ ਸੁਰੱਖਿਅਤ ਵਾਤਾਵਰਣ ਮੁਹੱਈਆ ਕਰਾਇਆ ਜਾ ਸਕੇ। ਤਾਂ ਅੱਜ ਦੇ ਇਸ ਕਾਨੂੰਨੀ ਸਲਾਹ ਪ੍ਰੋਗਰਾਮ ਵਿੱਚ ਅਸੀਂ ਗੱਲਬਾਤ ਕਰਾਂਗੇ ਵਾਤਾਵਰਣ ਸੰਬੰਧੀ ਕਾਨੂੰਨਾਂ ਬਾਰੇ ਕਿ ਉਹ ਕਿਹੜੇ-ਕਿਹੜੇ ਕਾਨੂੰਨ ਨੇ ਜੋ ਵਾਤਾਵਰਣ ਨੂੰ ਸੁਰੱਖਿਆ ਪ੍ਰਦਾਨ ਕਰਦੇ ਨੇ, ਉਹਨਾਂ ਨੂੰ ਬਣਾਉਣ ਦੀ ਲੋੜ ਕੀ ਪਈ, ਉਹਨਾਂ ਕਾਨੂੰਨਾਂ ਦੇ ਵਿੱਚ ਕੀ ਖਾਸ-ਖਾਸ ਗੱਲਾਂ ਨੇ, ਜਾਂ ਜੇਕਰ ਕੋਈ ਉਹਨਾਂ ਕਾਨੂੰਨਾਂ ਦੀ ਉਲੰਘਣਾ ਕਰਦਾ ਹੈ ਤਾਂ ਕਿਸ ਤਰ੍ਹਾਂ ਦਾ ਮਤਲਬ ਉਹਦੇ ਵਿੱਚ ਸਜ਼ਾ ਦਾ ਪ੍ਰਬੰਧ ਕੀਤਾ ਗਿਆ ਹੈ। ਅਤੇ ਇਹ ਸਾਨੂੰ ਸਾਰੀ ਜਾਣਕਾਰੀ ਦੇਣਗੇ ਮੈਡਮ ਸੰਦੀਪ ਕੌਰ ਜੀ। ਸੰਦੀਪ ਕੌਰ ਜੀ ਜੋ ਕਿ ਦਿੱਲੀ ਗੌਰਮੈਂਟ ਦੇ ਵਿੱਚ ਇੱਕ ਸੀਨੀਅਰ ਪਬਲਿਕ ਪ੍ਰੋਸੀਕਿਊਟਰ ਨੇ। ਅਤੇ ਸੰਦੀਪ ਕੌਰ ਜੀ, ਸਭ ਤੋਂ ਪਹਿਲਾਂ ਤਾਂ ਇਸ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ ਹਾਂ, ਤੁਹਾਨੂੰ ਜੀ ਆਇਆਂ ਨੂੰ ਕਹਿੰਦਾ ਹਾਂ।
2: ਸ਼ੁਕਰੀਆ ਸਰ।
1: ਅਤੇ ਇਹਦੇ ਨਾਲ ਹੀ ਮੈਂ ਤੁਹਾਡੇ ਕੋਲ ਜਾਣਨਾ ਚਾਹਾਂਗਾ ਕਿ ਬਹੁਤ ਸਾਰੇ ਕਾਨੂੰਨ ਜੋ ਹੈ ਵਾਤਾਵਰਣ ਨਾਲ ਸੰਬੰਧਿਤ ਜੋ ਸਰਕਾਰ ਵੱਲੋਂ ਬਣਾਏ ਗਏ ਨੇ, ਅਤੇ ਸਾਨੂੰ ਇਹ ਦੱਸੋ ਵੀ ਇਹ ਕਾਨੂੰਨ ਬਣਾਉਣ ਦੀ ਲੋੜ ਕਿਉਂ ਪਈ।
2: ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ ਦਾ, ਜਿਹੜਾ ਮੈਨੂੰ ਹਰ ਵਾਰ ਮੌਕਾ ਦਿੰਦੇ ਨੇ ਤੁਹਾਡੇ ਰੂਬਰੂ ਹੋਣ ਦਾ। ਬਰਾੜ ਸਾਹਿਬ, ਵਾਤਾਵਰਣ ਸੰਬੰਧੀ ਕਾਨੂੰਨ ਬਣਾਉਣ ਦੀ ਜ਼ਰੂਰਤ ਇਸ ਕਰਕੇ ਪਈ ਕਿ ਜਿਹੜਾ ਵਾਤਾਵਰਣ ਦੀ ਸੁਰੱਖਿਆ ਆ ਇਹ ਸਿਰਫ ਇੱਕ ਸਮਾਜਿਕ ਜ਼ਿੰਮੇਵਾਰੀ ਨਹੀਂ ਰਹਿ ਚੁੱਕੀ, ਹੁਣ ਇਹ ਇੱਕ ਕਾਨੂੰਨੀ, ਸੰਵਿਧਾਨਕ ਤੇ ਮਨੁੱਖੀ ਅਧਿਕਾਰ ਦਾ ਮਹੱਤਵਪੂਰਨ ਹਿੱਸਾ ਬਣ ਚੁੱਕਿਆ ਆ। ਕਿਉਂਕਿ ਤੇਜ਼ੀ ਨਾਲ ਹੋ ਰਹੇ ਉਦਯੋਗੀਕਰਨ, ਸ਼ਹਿਰੀਕਰਨ ਤੇ ਜੰਗਲਾਂ ਦੀ ਕਟਾਈ ਨੇ ਪ੍ਰਦੂਸ਼ਣ ਦੇ ਵਿੱਚ ਇੰਨਾ ਜ਼ਿਆਦਾ ਵਾਧਾ ਕਰ ਦਿੱਤਾ ਆ ਕਿ ਇਨਸਾਨ ਦਾ ਸਾਹ ਲੈਣਾ ਵੀ ਔਖਾ ਹੋ ਗਿਆ ਆ। ਆਪਾਂ ਗੁਰਬਾਣੀ ਵਿੱਚ ਵੀ ਪੜ੍ਹਦੇ ਹਾਂ, ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ। ਜੇਕਰ ਇਹਨਾਂ ਤਿੰਨਾਂ ਤੱਤਾਂ ਨੂੰ, ਪਾਣੀ, ਹਵਾ ਤੇ ਧਰਤੀ ਨੂੰ ਸਾਫ਼ ਸੁਥਰਾ ਨਾ ਰੱਖਿਆ ਜਾਵੇ ਤਾਂ ਕਿਸੇ ਵੀ ਜੀਵ, ਕਿਸੇ ਵੀ ਪ੍ਰਾਣੀ, ਕਿਸੇ ਦਾ ਵੀ ਜੀਵਨ ਇਸ ਧਰਤੀ ਦੇ ਉੱਤੇ ਸੰਭਵ ਨਹੀਂ ਹੈ। ਆਪਾਂ ਇਨਸਾਨ ਨੇ ਆਪਣੇ ਲਾਲਚ ਵਿੱਚ ਆ ਕੇ ਇੰਨਾ ਜ਼ਿਆਦਾ ਜੰਗਲਾਂ ਦੀ ਕਟਾਈ ਕਰ ਦਿੱਤੀ, ਇੰਨਾ ਜ਼ਿਆਦਾ ਪੈਸਟੀਸਾਈਡ ਯੂਜ਼ ਕਰਨਾ ਸ਼ੁਰੂ ਕਰ ਦਿੱਤਾ ਆ, ਜੈਵਿਕ ਖੇਤੀ ਨੂੰ ਖਤਮ ਕਰ ਦਿੱਤਾ ਆ, ਜਿਹਦੇ ਕਰਕੇ ਵਾਤਾਵਰਣ ਨੂੰ ਬਚਾਉਣ ਦੇ ਲਈ ਸਰਕਾਰ ਨੂੰ ਅੱਗੇ ਆਉਣਾ ਪਿਆ ਤੇ ਉਹਨੂੰ ਕਾਨੂੰਨ ਬਣਾਉਣ ਦੀ ਜ਼ਰੂਰਤ।
1: ਅੱਛਾ ਸੰਦੀਪ ਕੌਰ ਜੀ, ਤੁਸੀਂ ਦੱਸਿਆ ਕਿ ਇਨਸਾਨ ਨੂੰ ਜਿਉਂਦੇ ਰਹਿਣ ਦੇ ਲਈ ਸਾਫ਼ ਸੁਥਰਾ ਵਾਤਾਵਰਣ ਮਨੁੱਖੀ ਅਧਿਕਾਰ ਦੇ ਤੌਰ ਤੇ ਵੀ ਦੇਖਿਆ ਜਾਂਦਾ ਹੈ ਇਹਨੂੰ, ਤੇ ਇਸ ਲਈ ਜਿਹੜੇ ਇਹਨਾਂ ਕਾਨੂੰਨਾਂ ਨੇ ਬਣਾਉਣ ਦੀ ਲੋੜ ਪਈ ਤਾਂ ਕਿ ਅਸੀਂ ਆਪਣੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖ ਸਕੀਏ, ਇਹਨੂੰ ਸੁਰੱਖਿਅਤ ਰੱਖ ਸਕੀਏ। ਤਾਂ ਹੁਣ ਸਾਨੂੰ ਤੁਸੀਂ ਇਹ ਦੱਸੋ ਕਿ ਕਿਹੜੇ ਕਿਹੜੇ ਕਾਨੂੰਨ ਜਿਹੜੇ ਹੈ ਬਣਾਏ ਗਏ, ਜਾਂ ਕਿਸ ਕਿਸ ਤਰ੍ਹਾਂ ਦੇ ਕਾਨੂੰਨ ਜਿਹੜੇ ਹੈ ਸਾਡੀ ਸਰਕਾਰ ਵੱਲੋਂ ਸਮੇਂ-ਸਮੇਂ ਤੇ ਬਣਾਏ ਗਏ ਨੇ?
2: ਇਹਦੇ ਲਈ ਤਿੰਨ ਤਰ੍ਹਾਂ ਦੇ ਮੁੱਖ ਕਾਨੂੰਨ ਨੇ ਵਾਤਾਵਰਣ ਦੀ ਸੁਰੱਖਿਆ ਦੇ ਲਈ। ਫਿਰ ਕੁਝ ਕਾਨੂੰਨ ਸੰਸਦ ਵੱਲੋਂ ਬਣਾਏ ਗਏ ਨੇ, ਕਿਸੇ ਸਪੈਸੀਫਿਕ ਏਰੀਆ, ਕਿਸੇ ਸਪੈਸੀਫਿਕ ਸਟੇਟ ਦੇ ਵੱਲੋਂ, ਉੱਥੋਂ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ, ਉੱਥੋਂ ਦੇ ਪੋਲਿਊਸ਼ਨ ਲੈਵਲ ਦੇ ਹਿਸਾਬ ਦੇ ਨਾਲ, ਉੱਥੋਂ ਦੇ ਉਦਯੋਗੀਕਰਨ ਦੇ ਹਿਸਾਬ ਨਾਲ ਸਟੇਟ ਗਵਰਨਮੈਂਟ ਜਾਂ ਉੱਥੋਂ ਦੀ ਪਾਰਲੀਮੈਂਟ ਉਹ ਕਾਨੂੰਨਾਂ ਦੇ ਵਿੱਚ ਚੇਂਜ ਕਰ ਸਕਦੀ ਹੈ, ਜਾਂ ਨਵੇਂ ਬਣਾ ਸਕਦੀ ਹੈ। ਫਿਰ ਕੁਝ ਕਾਨੂੰਨ ਸੁਪਰੀਮ ਕੋਰਟ ਵੱਲੋਂ ਤੇ ਹਾਈ ਕੋਰਟ ਵੱਲੋਂ ਬਣਾਏ ਗਏ ਨੇ ਜੀ।
1: ਅੱਛਾ, ਇਹ ਤੁਸੀਂ ਤਿੰਨ ਤਰ੍ਹਾਂ ਦੇ ਦੱਸੇ ਨੇ ਕਾਨੂੰਨ, ਇੱਕ ਜਿਹੜੇ ਕਿ ਸਾਡੇ ਸੰਵਿਧਾਨ ਦੇ ਵਿੱਚ ਜਿਨ੍ਹਾਂ ਕਾਨੂੰਨਾਂ ਦੀ ਗੱਲ ਕੀਤੀ ਗਈ ਹੈ ਸੰਵਿਧਾਨਕ ਤੌਰ ਤੇ ਬਣਾਏ ਗਏ ਨੇ, ਦੂਜਾ ਕਿਸੇ ਖਾਸ ਮੌਕੇ ਦੇ ਉੱਤੇ ਜਾਂ ਕਿਸੇ ਖਾਸ ਖਿੱਤੇ ਬਾਰੇ ਸੰਸਦ ਵੱਲੋਂ ਬਣਾਏ ਗਏ ਨੇ, ਤੇ ਤੀਜੇ ਜਿਹੜੇ ਸਾਡੀ ਸੁਪਰੀਮ ਕੋਰਟ ਵੱਲੋਂ ਜਾਂ ਹਾਈ ਕੋਰਟਾਂ ਵੱਲੋਂ ਇਸ ਤਰ੍ਹਾਂ ਦੇ ਕਾਨੂੰਨ ਬਣਾਏ ਗਏ ਨੇ। ਤੇ ਜਦੋਂ ਆਪਾਂ ਇਹਨਾਂ ਕਾਨੂੰਨਾਂ ਦੀ ਗੱਲ ਕਰਦੇ ਹਾਂ ਸੰਵਿਧਾਨਕ ਕਾਨੂੰਨਾਂ ਦੀ, ਤੇ ਇਹਦੇ ਵਿੱਚ ਕਿਹੜੇ ਕਿਹੜੇ ਮਤਲਬ ਪ੍ਰਮੁੱਖ ਕਾਨੂੰਨ ਆ ਜਾਂਦੇ?
2: ਸੰਵਿਧਾਨਕ ਕਾਨੂੰਨ ਦੇ ਵਿੱਚ ਬਰਾੜ ਸਾਹਿਬ ਜਦੋਂ ਆਪਾਂ ਗੱਲ ਕਰੀਏ, ਸਭ ਤੋਂ ਜ਼ਰੂਰੀ ਹੈ ਧਾਰਾ 21। ਹਰ ਇਨਸਾਨ ਨੂੰ ਇੱਕ ਵਧੀਆ ਤੇ ਨਿੱਜੀ ਆਜ਼ਾਦੀ ਦੇ ਨਾਲ ਜੀਵਨ ਜਿਉਣ ਦਾ ਅਧਿਕਾਰ ਚਾਹੀਦਾ ਹੈ, ਤੇ ਉਹ ਅਧਿਕਾਰ ਤਦ ਹੀ ਮਿਲ ਸਕਦਾ ਹੈ ਜਦੋਂ ਉਹਨੂੰ ਸਾਹ ਲੈਣ ਦੇ ਲਈ ਸਾਫ਼ ਹਵਾ, ਪੀਣ ਦੇ ਲਈ ਸਾਫ਼ ਪਾਣੀ ਮਿਲ ਸਕੇ। ਤੇ ਸਭ ਤੋਂ ਪਹਿਲਾਂ ਸੰਵਿਧਾਨਿਕ ਪ੍ਰਬੰਧ ਦੇ ਵਿੱਚ ਆਪਾਂ ਦੇਖੀਏ ਧਾਰਾ 21 ਹੈ, फिर धारा 48A है।

0: ਜੀ ਨੂੰ 1976 ਦੀ 42ਵੀਂ ਸੋਧ ਦੇ ਨਾਲ ਸੰਵਿਧਾਨ ਦੇ ਵਿੱਚ ਸ਼ਾਮਿਲ ਕੀਤਾ ਗਿਆ ਸੀਗਾ ਕਿ ਵਾਤਾਵਰਣ ਦੀ ਰੱਖਿਆ ਅਤੇ ਸੁਧਾਰ ਕਰਨ ਅਤੇ ਜੰਗਲਾਂ ਤੋਂ ਜੰਗਲੀ ਜੀਵਾਂ ਦੀ ਸੁਰੱਖਿਆ ਕਰਨ ਦੇ ਨਿਰਦੇਸ਼ ਦਿੱਤੇ ਗਏ ਸੀ ਪਾਰਲੀਮੈਂਟ ਵੱਲੋਂ ਕਿ ਇਨਸਾਨ ਨੂੰ ਆਪਣੀ ਜ਼ਿੰਦਗੀ ਜਿਉਣ ਦੇ ਲਈ ਜੰਗਲਾਂ ਤੇ ਜੰਗਲੀ ਜੀਵਾਂ ਦੀ ਸੁਰੱਖਿਆ ਕਰਨੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ।
1: ਮਤਲਬ ਸੰਵਿਧਾਨ ਦੇ ਵਿੱਚ ਸੋਧ ਕਰਕੇ ਸ਼ਾਮਿਲ ਕੀਤਾ ਗਿਆ।
0: ਬਿਲਕੁਲ ਜੀ ਬਿਲਕੁਲ।
1: ਅੱਛਾ, ਇਸ ਤੋਂ ਇਲਾਵਾ ਜਿਹੜਾ ਆਪਾਂ ਅੱਗੇ ਗੱਲ ਕਰਦੇ ਹਾਂ ਕਿ ਜੋ ਸੰਸਦ ਦੁਆਰਾ ਜੋ ਕਾਨੂੰਨ ਬਣਾਏ ਗਏ ਨੇ ਵਾਤਾਵਰਣ ਨੂੰ ਲੈ ਕੇ, ਉਹਨਾਂ ਵਿੱਚ ਪ੍ਰਮੁੱਖ ਕਾਨੂੰਨ ਕਿਹੜੇ ਕਿਹੜੇ ਨੇ?
0: ਠੀਕ ਹੈ ਜੀ, ਭਾਰਤ ਦੇ ਜਿਹੜੇ ਮੁੱਖ ਵਾਤਾਵਰਣ ਕਾਨੂੰਨ ਨੇ, ਪਹਿਲਾ ਕਾਨੂੰਨ ਬਣਾਇਆ ਗਿਆ ਸੀਗਾ ਵਾਤਾਵਰਣ ਸੁਰੱਖਿਆ ਐਕਟ 1986 ਦੇ ਵਿੱਚ। ਠੀਕ ਹੈ ਜੀ, ਇਹ ਐਕਟ ਬਣਾਇਆ ਗਿਆ ਸੀ ਜਿਹੜਾ ਭੋਪਾਲ ਦੇ ਵਿੱਚ ਗੈਸ ਲੀਕ ਤ੍ਰਾਸਦੀ ਹੋਈ ਸੀ 1984 'ਚ। ਉਸ ਤੋਂ ਬਾਅਦ ਫਿਰ ਇਹ ਕਾਨੂੰਨ ਬਣਾਇਆ ਗਿਆ। ਉਸ ਕਾਨੂੰਨ ਦੇ ਵਿੱਚ ਸੀ ਕਿ ਵਾਤਾਵਰਣ ਦੇ ਮਿਆਰ ਨੂੰ ਤੈਅ ਕੀਤਾ ਜਾਵੇ, ਵਾਤਾਵਰਣ ਹੋਣਾ ਕਿਸ ਤਰ੍ਹਾਂ ਦਾ ਚਾਹੀਦਾ ਆ, ਪ੍ਰਦੂਸ਼ਣ ਫੈਲਾਉਣ ਵਾਲੇ ਉਦਯੋਗਾਂ ਨੂੰ ਨਿਯੰਤਰਣ ਕੀਤਾ ਜਾਵੇ, ਉਹਦੇ ਉੱਤੇ ਸਰਕਾਰ ਧਿਆਨ ਰੱਖੇ ਵੀ ਕਿਹੜੀ ਇੰਡਸਟਰੀ ਜਿਹੜੀ ਆ ਆਪਣੇ ਵਾਤਾਵਰਣ ਦੇ ਲਈ ਸੁਰੱਖਿਅਤ ਨਹੀਂ ਹੈ। ਫਿਰ ਜਿਹੜੇ ਖਤਰਨਾਕ ਪਦਾਰਥ ਜਾਂ ਗੈਸਾਂ ਜਿਹੜੀਆਂ ਜਿਨ੍ਹਾਂ ਉਦਯੋਗਾਂ 'ਚੋਂ ਉਹ ਨਿਕਲਦੀਆਂ ਨੇ, ਉਹਨਾਂ 'ਤੇ ਕੰਟਰੋਲ ਕੀਤਾ ਜਾਵੇ, ਅਤੇ ਜੇ ਲੋੜ ਪਵੇ ਤਾਂ ਫਿਰ ਉਸ ਇੰਡਸਟਰੀ ਨੂੰ, ਉਸ ਉਦਯੋਗ ਨੂੰ ਬੰਦ ਕਰ ਦਿੱਤਾ ਜਾਵੇ। ਇਹ ਤਾਂ ਵਾਤਾਵਰਣ ਸੁਰੱਖਿਆ ਐਕਟ ਸੀ ਜਿਹੜਾ ਜੀ 1986 ਦੇ ਵਿੱਚ ਬਣਿਆ ਸੀ। ਫਿਰ ਦੂਸਰਾ ਐਕਟ ਹੈ ਜੀ ਜਲ ਪ੍ਰਦੂਸ਼ਣ ਦੀ ਰੋਕਥਾਮ ਤੇ ਨਿਯੰਤਰਣ ਐਕਟ 1974 ਦੇ ਵਿੱਚ ਬਣਿਆ ਸੀ, ਜਿਹੜਾ ਪਾਣੀ ਦੀ ਗੁਣਵੱਤਾ ਨੂੰ ਬਣਾਈ ਰੱਖਣ ਦੇ ਲਈ ਕਾਨੂੰਨ ਸਟੇਟ ਗਵਰਨਮੈਂਟ ਜਾਂ ਫਿਰ ਸੈਂਟਰਲ ਗਵਰਨਮੈਂਟ, ਕੇਂਦਰੀ ਪ੍ਰਦੂਸ਼ਣ ਨਿਯੰਤਰਣ ਬੋਰਡ ਜਾਂ ਫਿਰ ਰਾਜ ਨਿਯੰਤਰਣ ਪ੍ਰਦੂਸ਼ਣ ਨਿਯੰਤਰਣ ਬੋਰਡ ਉਹਨੂੰ ਕੰਟਰੋਲ ਕਰਦੇ ਸੀ। ਤੀਸਰਾ ਸੀ ਜੀ ਹਵਾ ਪ੍ਰਦੂਸ਼ਣ ਦੀ ਰੋਕਥਾਮ ਅਤੇ ਨਿਯੰਤਰਣ ਐਕਟ 1981, ਹਵਾ ਦੀ ਗੁਣਵੱਤਾ ਨੂੰ ਬਣਾਈ ਰੱਖਣ ਦੇ ਲਈ ਇਹ ਐਕਟ ਬਣਾਇਆ ਗਿਆ ਸੀਗਾ। ਫਿਰ ਜੰਗਲਾਂ ਨੂੰ ਸੁਰੱਖਿਅਤ ਰੱਖਣ ਦੇ ਲਈ ਇੱਕ ਐਕਟ ਬਣਾਇਆ ਗਿਆ ਸੀ ਜੀ, ਉਹ 1980 ਦੇ ਵਿੱਚ ਬਣਾਇਆ ਗਿਆ ਸੀ। ਫਿਰ ਜੰਗਲੀ ਜੀਵਾਂ ਨੂੰ ਸੁਰੱਖਿਅਤ ਕਰਨ ਦੇ ਲਈ ਵੀ ਇੱਕ ਕਾਨੂੰਨ, ਇੱਕ ਐਕਟ ਪਾਸ ਕੀਤਾ ਗਿਆ ਜਿਹੜਾ 1972 ਦੇ ਵਿੱਚ ਬਣਾਇਆ ਗਿਆ, ਕਿਉਂਕਿ ਜਿੰਨਾ ਹੀ ਜੰਗਲ ਬਚਾਉਣੇ ਜ਼ਰੂਰੀ ਆ, ਉਨਾ ਹੀ ਆਪਣੇ ਲਈ ਜੰਗਲੀ ਜੀਵ ਬਚਾਉਣੇ ਜ਼ਰੂਰੀ ਹੈ। ਫਿਰ ਜੈਵਿਕ ਵਿਭਿੰਨਤਾ ਐਕਟ ਬਣਾਇਆ ਗਿਆ ਸੀ 2002 ਦੇ ਵਿੱਚ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਐਕਟ 2010 ਦੇ ਵਿੱਚ ਬਣਾਇਆ ਗਿਆ ਸੀ। ਇਹ ਸਾਰੇ ਐਕਟ ਜਿਹੜੇ ਸੀ ਉਹ ਵਾਤਾਵਰਣ ਨੂੰ ਮੁੱਖ ਰੱਖਦਿਆਂ ਤੇ ਉਹਦੀ ਸਾਂਭ ਸੰਭਾਲ ਦੇ ਲਈ ਭਾਰਤ ਸਰਕਾਰ ਵੱਲੋਂ ਇਹ ਕਾਨੂੰਨ ਬਣਾਏ ਗਏ।
1: ਅੱਛਾ ਸੰਦੀਪ ਕੌਰ ਜੀ, ਤੁਸੀਂ ਦੱਸਿਆ ਕਿ ਵੱਖ ਵੱਖ ਸਮੇਂ ਤੇ ਜਿਹੜਾ ਹੈ ਭਾਰਤ ਸਰਕਾਰ ਵੱਲੋਂ ਜਾਂ ਸਾਡੀ ਸੰਸਦ ਵੱਲੋਂ ਜਿਹੜੇ ਕਾਨੂੰਨ ਬਣਾਏ ਗਏ ਵਾਤਾਵਰਣ ਨੂੰ ਲੈ ਕੇ, ਜਿਨ੍ਹਾਂ 'ਚ ਹਵਾ ਦੇ ਪ੍ਰਦੂਸ਼ਣ ਨੂੰ ਲੈ ਕੇ, ਪਾਣੀ ਦੇ ਪ੍ਰਦੂਸ਼ਣ ਨੂੰ ਲੈ ਕੇ, ਜਾਂ ਜੰਗਲਾਂ ਦੀ ਕਟਾਈ ਨੂੰ ਰੋਕਣ ਦੇ ਲਈ, ਜਾਂ ਜੰਗਲੀ ਜੀਵਾਂ ਦੀ ਸੁਰੱਖਿਆ ਦੇ ਲਈ, ਇਸ ਤੋਂ ਇਲਾਵਾ ਜਿਹੜਾ ਜੈਵਿਕ ਵਿਭਿੰਨਤਾ ਨੂੰ ਲੈ ਕੇ ਵੀ ਬਣਾਇਆ ਗਿਆ। ਪਰ ਹੁਣ ਤੀਜੀ ਜਿਹੜੀ ਆਪਣੀ ਕੈਟਾਗਰੀ ਸੀ, ਤੀਜਾ ਤੁਸੀਂ ਕਿਹਾ ਸੀ ਕਿ ਅਦਾਲਤਾਂ ਦੁਆਰਾ, ਸੁਪਰੀਮ ਕੋਰਟ ਦੁਆਰਾ ਜਾਂ ਹਾਈ ਕੋਰਟਾਂ ਦੁਆਰਾ ਕੁਛ ਇਸ ਤਰ੍ਹਾਂ ਦੇ ਕਾਨੂੰਨ ਬਣਾਏ ਗਏ ਨੇ ਵਾਤਾਵਰਣ ਨੂੰ ਲੈ ਕੇ, ਉਹਨਾਂ ਵਿੱਚ ਕਿਹੜੇ ਕਿਹੜੇ ਮੁੱਖ ਜਿਹੜੇ ਨੇ ਕਾਨੂੰਨ ਆਉਂਦੇ?
0: ਵਾਤਾਵਰਣ ਸੰਬੰਧੀ ਜਿਹੜੇ ਕਾਨੂੰਨ ਸੁਪਰੀਮ ਕੋਰਟ ਤੇ ਹਾਈ ਕੋਰਟ ਨੂੰ ਬਣਾਉਣੇ ਪਏ, ਉਹਦੇ ਲਈ ਆਪਾਂ ਨੂੰ ਪਹਿਲਾਂ ਇਹ ਸਮਝਣ ਦੀ ਜ਼ਰੂਰਤ ਹੈ ਕਿ ਇਹਨਾਂ ਦੀ ਜ਼ਰੂਰਤ ਕਿਉਂ ਪਈ, ਕਿਸੇ ਵੀ ਇਨਸਾਨ ਨੂੰ ਸੁਪਰੀਮ ਕੋਰਟ ਜਾਂ ਹਾਈ ਕੋਰਟ ਤੱਕ ਪਹੁੰਚਣ ਦੀ ਜ਼ਰੂਰਤ ਕਿਉਂ ਪਈ, ਆਪਾਂ ਪਹਿਲਾਂ ਥੋੜ੍ਹਾ ਜਿਹਾ ਇਸ ਵਿਸ਼ੇ 'ਤੇ ਗੱਲ ਕਰਦੇ ਹਾਂ। ਜੇਕਰ ਚੰਗੀ ਹਵਾ ਜਾਂ ਚੰਗਾ ਪਾਣੀ ਨਾ ਹੋਵੇ ਤਾਂ ਇੱਕ ਟਿਕਾਊ ਸਥਿਰ ਜਿਹੜਾ ਵਿਕਾਸ ਆ ਉਹ ਪੋਸੀਬਲ ਨਹੀਂ ਹੈ। ਸਥਿਰ ਵਿਕਾਸ ਦੇ ਲਈ ਆਪਾਂ ਨੂੰ ਚੰਗੇ ਵਾਤਾਵਰਣ ਦੀ ਜ਼ਰੂਰਤ ਹੈ। ਉਸ ਤੋਂ ਬਾਅਦ ਸਾਵਧਾਨੀਆਂ ਆਪਾਂ ਨੂੰ ਵਰਤਣੀਆਂ ਚਾਹੀਦੀਆਂ ਨੇ, ਜਿਹੜੀਆਂ ਇਨਸਾਨ ਨਹੀਂ ਸੀ ਵਰਤਦਾ ਤੇ ਇਹ ਇੰਡਸਟਰੀਲਾਈਜੇਸ਼ਨ ਜਿਹੜੀ ਸੀ ਉਹ ਆਪਣੇ ਵਾਤਾਵਰਣ ਨੂੰ, ਇਨਵਾਇਰਮੈਂਟ ਨੂੰ ਖਰਾਬ ਕਰ ਰਹੀ ਸੀ। ਇਹਨਾਂ ਉਪਚਾਰਾਂ ਦੇ ਲਈ ਫਿਰ ਸੁਪਰੀਮ ਕੋਰਟ ਤੇ ਹਾਈ ਕੋਰਟ ਨੇ ਕਾਫੀ ਚੀਜ਼ਾਂ ਨੂੰ ਆਪਣੇ ਕੰਟਰੋਲ 'ਚ ਲਿਆ। ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਪ੍ਰਦੂਸ਼ਣ ਨਿਯੰਤਰਣ ਬੋਰਡ ਬਣਾਇਆ, ਪਹਿਲਾ ਅਧਿਕਾਰ ਜਿਹਨੂੰ ਆਪਾਂ ਕਹਿੰਦੇ ਹਾਂ ਧਾਰਾ 21 ਜੀਵਨ ਦਾ ਅਧਿਕਾਰ ਹੈ। ਜੇ ਉਹਨੂੰ ਲੱਗਦਾ ਆ ਕਿ ਇਹਦੀ ਕੋਈ ਵਾਇਲੇਸ਼ਨ ਹੋ ਰਹੀ ਹੈ ਜਾਂ ਉਹਨੂੰ ਚੰਗੀ ਹਵਾ ਪਾਣੀ ਦਾ ਚੰਗਾ ਵਾਤਾਵਰਣ ਨਹੀਂ ਮਿਲਦਾ, ਤਾਂ ਫਿਰ ਉਹ ਕੀ ਕੀ ਕਰ ਸਕਦਾ ਤੇ ਕਿੱਥੇ ਕਿੱਥੇ ਜਾ ਸਕਦਾ ਆ, ਆਪਾਂ ਮੈਂ ਤੁਹਾਨੂੰ ਉਹਦੇ ਬਾਰੇ ਦੱਸਦੀ ਹਾਂ। ਸਭ ਤੋਂ ਪਹਿਲਾਂ ਆ ਪ੍ਰਦੂਸ਼ਣ ਨਿਯੰਤਰਣ ਬੋਰਡ ਕੋਲ ਸ਼ਿਕਾਇਤ ਕੀਤੀ ਜਾ ਸਕਦੀ ਹੈ, ਜਿਹਨੂੰ CPC ਵੀ ਕਿਹਾ ਜਾਂਦਾ ਆ, ਕੇਂਦਰੀ ਪ੍ਰਦੂਸ਼ਣ ਨਿਯੰਤਰਣ ਬੋਰਡ। ਤੇ ਇਹ ਜਿਹੜਾ ਕੇਂਦਰੀ ਪ੍ਰਦੂਸ਼ਣ ਨਿਯੰਤਰਣ ਬੋਰਡ ਹੈ ਇਹ ਭਾਰਤ ਸਰਕਾਰ ਦੇ ਅੰਡਰ ਆਉਂਦਾ ਹੈ, ਤੇ ਇਹਦੇ ਅੰਡਰ ਹੀ ਆਉਂਦੇ ਆ ਸਟੇਟ ਪੋਲਿਊਸ਼ਨ ਕੰਟਰੋਲ ਬੋਰਡ, ਜਿਸ ਕੋਲ ਹਵਾ ਪਾਣੀ ਅਤੇ ਉਦਯੋਗਿਕ ਪ੍ਰਦੂਸ਼ਣ ਜਾਂ ਖਤਰਨਾਕ ਕੂੜੇ ਸੰਬੰਧੀ ਸ਼ਿਕਾਇਤਾਂ ਆਪਾਂ ਕਰ ਸਕਦੇ ਹਾਂ। ਫਿਰ ਦੂਜੇ ਨੰਬਰ ਤੇ ਆਉਂਦਾ ਜੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਿੱਚ ਅਰਜੀ ਦੇਣਾ, ਜੇਕਰ ਕੋਈ ਵੀ ਵਿਅਕਤੀ ਜਾਂ ਸਮਾਜ ਨੂੰ ਵਾਤਾਵਰਣ ਦੇ ਤੌਰ ਤੇ ਨੁਕਸਾਨ ਹੋ ਰਿਹਾ ਆ ਤਾਂ ਉਹ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵਿੱਚ ਅਰਜੀ ਦੇ ਸਕਦਾ ਆ। ਇਹਦੇ ਵਿੱਚ ਆਪਾਂ ਵਾਤਾਵਰਣ ਨੁਕਸਾਨ ਦੇ ਲਈ ਮੁਆਵਜ਼ਾ ਲੈ ਸਕਦੇ ਹਾਂ, ਖਰਾਬ ਹੋਏ ਵਾਤਾਵਰਣ ਦੀ ਮੁੜ ਬਹਾਲੀ ਦੇ ਲਈ ਆਪਾਂ ਅਰਜੀ ਦੇ ਸਕਦੇ ਹਾਂ।

0: ਪ੍ਰਦੂਸ਼ਣ ਤੋਂ ਪ੍ਰਭਾਵਿਤ ਲੋਕਾਂ ਨੂੰ ਰਾਹਤ ਦਵਾ ਸਕਦੇ ਹਾਂ ਅਤੇ ਪ੍ਰਦੂਸ਼ਣ ਫੈਲਾਉਣ ਵਾਲੀਆਂ ਗਤੀਵਿਧੀਆਂ ਤੇ ਰੋਕਥਾਮ ਦੇ ਹੁਕਮ ਵੀ ਆਪਾਂ ਲੈ ਸਕਦੇ ਹਾਂ।
1: ਮਤਲਬ ਇਹ ਸਾਰੇ ਸੁਪਰੀਮ ਕੋਰਟ ਦੁਆਰਾ
0: ਬਣਾਏ ਗਏ ਹੈ ਜੀ,
1: ਜਿਹੜਾ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਹੈ ਜਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਹੈ,
0: ਜੀ,
1: ਜਿੱਥੇ ਕਿ ਜੇਕਰ ਕਿਸੇ ਵਿਅਕਤੀ ਨੂੰ ਕੋਈ ਖਾਸ ਸਮੱਸਿਆ ਆ ਰਹੀ ਹੈ ਜਾਂ ਕਿਸੇ ਸਮਾਜ ਨੂੰ ਸਮੱਸਿਆ ਆ ਰਹੀ ਹੈ ਤਾਂ ਜਾ ਕੇ
0: ਜੇ ਸਮਾਜਿਕ ਤੌਰ ਤੇ ਇੱਕ ਵੱਡੇ ਵਰਗ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆ ਰਹੀ ਹੈ, ਕੋਈ ਇੰਡਸਟਰੀ ਹੈ ਜਿਹੜੀ ਇੱਕ ਸਪੈਸੀਫਿਕ ਲੋਕੈਲਿਟੀ ਇੱਕ ਵਰਗ ਦੇ ਆਲੇ ਦੁਆਲੇ ਲੱਗੀ ਹੋਈ ਹੈ, ਤਾਂ ਫਿਰ ਉਹ ਲੋਕ ਹਿੱਤ ਪਟੀਸ਼ਨ ਜਿਹਨੂੰ ਪਬਲਿਕ ਇੰਟਰਸਟ ਲਿਟੀਗੇਸ਼ਨ ਵੀ ਕਿਹਾ ਜਾਂਦਾ ਆ, ਉਹਦੇ ਥਰੂ ਵੀ ਕੋਰਟ ਨੂੰ ਅਪਰੋਚ ਕਰ ਸਕਦੀ ਹੈ ਜੀ।
1: ਅੱਛਾ ਸੰਦੀਪ ਕੌਰ ਜੀ, ਆਪਾਂ ਜਿਹੜੀ ਗੱਲ ਕੀਤੀ ਕਾਨੂੰਨਾਂ ਬਾਰੇ ਗੱਲ ਕੀਤੀ ਤੇ ਇਹਦੇ ਬਾਰੇ ਗੱਲ ਕੀਤੀ ਕਿ ਸੁਪਰੀਮ ਕੋਰਟ ਵੱਲੋਂ ਕਿਸ ਤਰ੍ਹਾਂ ਦੇ ਮਤਲਬ ਉਪਰਾਲੇ ਕੀਤੇ ਗਏ।
0: ਹਾਂਜੀ, ਇਸ ਤੋਂ ਇਲਾਵਾ ਆਪਣੇ ਕੋਲੇ ਹੋਰ ਵੀ ਰੈਮੇਡੀਜ਼ ਨੇ, ਆਪਾਂ ਸਿਵਲ ਕੇਸ ਵੀ ਕਰ ਸਕਦੇ ਹਾਂ, ਠੀਕ ਹੈ ਜੀ, ਆਪਾਂ ਕ੍ਰਿਮੀਨਲ ਕੇਸ ਵੀ ਕਰ ਸਕਦੇ ਹਾਂ, ਆਪਾਂ ਕਿਸੇ ਵੀ ਨੁਕਸਾਨ ਦਾ ਜਾਂ ਕਿਸੇ ਵੀ ਪਰਟੀਕੁਲਰ ਏਰੀਆ ਦੇ ਵਿੱਚ ਕਿਸ ਤਰ੍ਹਾਂ ਦੀ ਹਵਾ ਦੀ ਗੁਣਵੱਤਾ ਆ, ਪਾਣੀ ਦਾ ਉੱਥੇ ਸਫਾਈ ਦਾ, ਪਾਣੀ ਦੀ ਗੁਣਵੱਤਾ ਦਾ ਕੀ ਸਟੇਟਸ ਹੈ, ਉਹ ਆਪਾਂ ਜਿਹੜਾ 2005 ਦੇ ਵਿੱਚ ਜਾਣਕਾਰੀ ਦਾ ਅਧਿਕਾਰ RTA ਕਾਨੂੰਨ ਬਣਿਆ ਸੀ ਉਹਦੇ ਦੁਆਰਾ ਵੀ ਆਪਾਂ ਜਾਣਕਾਰੀ ਲੈ ਸਕਦੇ ਹਾਂ।
1: ਅੱਛਾ, ਇਹ ਅਲੱਗ ਅਲੱਗ ਕਾਨੂੰਨਾਂ ਦੀ ਗੱਲ ਹੋਈ ਸੀ, ਹਾਲਾਂਕਿ ਹਰ ਕਾਨੂੰਨ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਵੱਖ ਵੱਖ ਤਰ੍ਹਾਂ ਦੀਆਂ ਜਿਹੜੀਆਂ ਸਜ਼ਾਵਾਂ, ਜਿਵੇਂ ਜੰਗਲੀ ਜਾਨਵਰਾਂ ਦੀ ਜੇ ਆਪਾਂ ਗੱਲ ਕਰਦੇ ਹਾਂ ਜਾਂ ਜੰਗਲਾਂ ਦੀ ਕਟਾਈ ਦੀ ਗੱਲ ਕਰਦੇ ਹਾਂ, ਤਾਂ ਉਹਦੇ 'ਚ
0: ਉਹਦੇ ਲਈ ਹਾਂਜੀ ਅਲੱਗ ਅਲੱਗ ਕਾਨੂੰਨ ਨੇ ਤੇ ਅਲੱਗ ਅਲੱਗ ਸਜ਼ਾ ਦੇ ਪ੍ਰਾਵਧਾਨ ਨੇ, ਉਹਦੇ ਵਿੱਚ ਜਿਸ ਬੰਦੇ ਦਾ ਜਿਸ ਤਰ੍ਹਾਂ ਦਾ ਨੁਕਸਾਨ ਹੋਇਆ, ਜਿਸ ਵਰਗ ਦਾ ਜਿਸ ਤਰ੍ਹਾਂ ਦਾ ਨੁਕਸਾਨ ਹੋਇਆ, ਉਸੇ ਹੀ ਤਰ੍ਹਾਂ ਦੇ ਮੁਆਵਜ਼ੇ ਦਾ, ਜਾਂ ਜੇ ਕਿਸੇ ਬੰਦੇ ਨੇ ਦਰਖਤ ਕੱਟਿਆ ਆ ਤਾਂ ਉਹ ਟ੍ਰਿਬਿਊਨਲ ਜਿਹੜੀ ਆ ਉਹਨੂੰ 10 ਜਾਂ 100 ਦਰਖਤ ਲਗਾਉਣ ਦੇ ਵੀ ਹੁਕਮ ਦੇ ਸਕਦੀ ਹੈ।
1: ਇਸ ਤੋਂ ਇਲਾਵਾ ਸਜ਼ਾ ਵੀ ਦੇ ਸਕਦੀ ਆ?
0: ਬਿਲਕੁਲ ਜੀ, ਸਜ਼ਾ ਦਾ ਵੀ ਪ੍ਰਾਵਧਾਨ ਹੈ।
1: ਇਸੇ ਤਰ੍ਹਾਂ ਕੋਈ ਜੰਗਲੀ ਜਾਨਵਰਾਂ ਨੂੰ ਮਾਰਦਾ ਜਾਂ ਉਹਨਾਂ ਨੂੰ ਮਤਲਬ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਾਉਂਦਾ ਹੈ,
0: ਹਾਂਜੀ, ਉਹਨਾਂ ਪਹੁੰਚਾਉਂਦਾ ਹੈ, ਤਾਂ ਉਹਦੇ ਲਈ ਅਲੱਗ ਅਲੱਗ ਤਰ੍ਹਾਂ ਦੇ ਕਾਨੂੰਨ ਨੇ, ਅਲੱਗ ਅਲੱਗ ਤਰ੍ਹਾਂ ਦੇ ਐਕਟ ਬਣੇ ਹੋਏ ਨੇ, ਤੇ ਆਪਾਂ ਸੁਪਰੀਮ ਕੋਰਟ, ਹਾਈ ਕੋਰਟ ਜਾਂ ਫਿਰ ਟ੍ਰਿਬਿਊਨਲਸ ਨੂੰ ਅਪਰੋਚ ਕਰਕੇ, ਉਹਨਾਂ ਤੱਕ ਪਹੁੰਚ ਕਰਕੇ ਉਹਨਾਂ ਤੋਂ ਰਾਹਤ ਪ੍ਰਾਪਤ ਕਰ ਸਕਦੇ ਆ।
1: ਅੱਛਾ, ਸਾਨੂੰ ਇਹ ਦੱਸੋ ਵੀ ਅੱਜ ਦੇ ਸਮੇਂ 'ਚ ਜਿਹੜੀਆਂ ਵਾਤਾਵਰਨ ਦੇ ਸਾਹਮਣੇ ਜਿਹੜੀਆਂ ਚੁਣੌਤੀਆਂ ਨੇ, ਕਿਸ ਤਰ੍ਹਾਂ ਦੀਆਂ ਚੁਣੌਤੀਆਂ ਨੇ ਜਿਹੜੀਆਂ ਇਹਨਾਂ ਕਾਨੂੰਨਾਂ ਦੇ ਬਾਵਜੂਦ ਵੀ ਉਹ ਚੁਣੌਤੀਆਂ ਜੋ ਆ ਰਹੀਆਂ?
0: ਸਭ ਤੋਂ ਵੱਡੀ ਚੁਣੌਤੀ ਹੈ ਹਵਾ ਪ੍ਰਦੂਸ਼ਣ। ਦਿੱਲੀ ਦਾ AQI 500, 550, 600 ਤੱਕ ਜਾਂਦਾ ਦੇਖਿਆ ਆ, ਤੇ ਅੱਜ ਕੱਲ੍ਹ ਜਦੋਂ ਬਰਸਾਤਾਂ ਦਾ ਮੌਸਮ ਆ ਤਾਂ ਇਹ 46, 45, 40 ਤੱਕ ਵੀ ਆਇਆ ਆ। ਹਵਾ ਪ੍ਰਦੂਸ਼ਣ, ਜਲ ਪ੍ਰਦੂਸ਼ਣ, ਪਲਾਸਟਿਕ ਕਚਰਾ, ਜਲਵਾਯੂ ਪਰਿਵਰਤਨ, ਜੰਗਲਾਂ ਦੀ ਕਟਾਈ, ਗੈਰ ਕਾਨੂੰਨੀ ਮਾਈਨਿੰਗ ਜਿਹੜੀ ਹੈ, ਜੈਵਿਕ ਵਿਭਿੰਨਤਾ ਦਾ ਨੁਕਸਾਨ ਤੇ ਈ ਵੇਸਟ, ਇਹ ਸਾਰੀਆਂ ਜਿਹੜੀਆਂ ਨੇ ਉਹ ਅੱਜ ਦੇ ਵਾਤਾਵਰਣ ਦੇ ਲਈ ਸਭ ਤੋਂ ਵੱਡੀਆਂ ਚੁਣੌਤੀਆਂ ਬਣ ਕੇ ਆਪਣੇ ਸਾਹਮਣੇ ਖੜੀਆਂ ਹੋਈਆਂ ਨੇ।
1: ਅੱਛਾ ਸੰਦੀਪ ਕੌਰ ਜੀ, ਜਿਵੇਂ ਤੁਸੀਂ ਦੱਸਿਆ ਕਿ ਅੱਜ ਵੀ ਹਵਾ ਦਾ ਪ੍ਰਦੂਸ਼ਣ ਤੋਂ ਲੈ ਕੇ ਹਰ ਤਰ੍ਹਾਂ ਦੀਆਂ ਜਿਹੜੀਆਂ ਚੁਣੌਤੀਆਂ ਨੇ ਸਾਡੇ ਸਾਹਮਣੇ ਨੇ, ਤੇ ਪਰ ਜੋ ਕਾਨੂੰਨ ਸਰਕਾਰ ਵੱਲੋਂ ਬਣਾਏ ਗਏ ਨੇ, ਕੀ ਇਹਨਾਂ ਕਾਨੂੰਨਾਂ ਦਾ ਕੋਈ ਕਿਸ ਤਰ੍ਹਾਂ ਦਾ ਮਤਲਬ ਅਸਰ ਹੋਇਆ, ਇਹਦੇ ਨਾਲ ਕੁਛ ਵਾਤਾਵਰਨ ਦੇ ਵਿੱਚ ਸੁਧਾਰ ਆਇਆ ਵੀ ਹੈ ਜਾਂ ਨਹੀਂ ਆਇਆ, ਜੇ ਨਹੀਂ ਆਇਆ ਤਾਂ ਕਿਉਂ ਨਹੀਂ ਆਇਆ, ਇਹਦਾ ਕਾਰਨ?
0: ਸਰ, ਬਹੁਤ ਸਾਰੀਆਂ ਮਹੱਤਵਪੂਰਨ ਫੈਸਲੇ ਆ ਜਿਹੜੇ ਉਹ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ, ਜਿਵੇਂ ਜੰਗਲੀ ਜੀਵਾਂ ਦੀ ਸੁਰੱਖਿਆ ਦਾ ਐਕਟ ਜਿਹੜਾ 1972 ਦੇ ਵਿੱਚ ਬਣਿਆ ਸੀ, ਉਹਦੇ ਜੋ ਵਿਸ਼ੇਸ਼ਤਾਈਆਂ ਸੀਗੀਆਂ ਉਹ ਇਹ ਸੀਗੀਆਂ ਵੀ ਪਹਿਲਾਂ ਰਾਜੇ ਮਹਾਰਾਜੇ ਜਾਂ ਵੱਡੇ ਲੋਕ ਜੰਗਲਾਂ ਦੇ ਵਿੱਚ ਸ਼ਿਕਾਰ ਕਰਦੇ ਸੀ ਤੇ ਜਾਨਵਰਾਂ ਨੂੰ ਮਾਰਦੇ ਸੀ, ਠੀਕ ਹੈ, ਜਦੋਂ ਫਿਰ ਜੰਗਲੀ ਜੀਵ ਸੁਰੱਖਿਆ ਐਕਟ ਬਣਿਆ 1972 ਦੇ ਵਿੱਚ, ਉਹਨਾਂ ਨੇ ਜੰਗਲੀ ਜੀਵਾਂ ਦੇ ਸ਼ਿਕਾਰ ਦੇ ਉੱਤੇ ਰੋਕ ਲਗਾ ਦਿੱਤੀ। ਫਿਰ ਜੰਗਲੀ ਜੀਵਾਂ ਦਾ ਜਿਹੜਾ ਗੈਰ ਕਾਨੂੰਨੀ ਵਪਾਰ ਹੁੰਦਾ ਸੀ ਉਹਦਾ ਕੰਟਰੋਲ ਵੀ ਸਟੇਟ ਗੌਰਮੈਂਟ ਜਾਂ ਸੈਂਟਰ ਗੌਰਮੈਂਟ ਦੇ ਅੰਡਰ ਆ ਗਿਆ। ਫਿਰ ਰਾਸ਼ਟਰੀ ਪਾਰਕਾਂ ਦੀ ਸਥਾਪਨਾ, ਸਪੀਸੀਜ਼ ਜਿਹੜੀਆਂ ਸੀ ਜਿਹੜੀਆਂ ਖਤਮ ਹੋ ਰਹੀਆਂ ਸੀਗੀਆਂ ਉਹਨਾਂ ਨੂੰ ਪ੍ਰਜ਼ਰਵ ਕਰਨਾ, ਉਹਨਾਂ ਨੂੰ ਅੱਗੇ ਵਧਾਉਣਾ, ਉਹਦੇ ਲਈ ਵੀ ਸਰਕਾਰ ਵੱਲੋਂ ਬਹੁਤ ਜ਼ਿਆਦਾ ਕਦਮ ਚੁੱਕੇ ਗਏ,
1: ਜਿਵੇਂ ਪ੍ਰੋਜੈਕਟ ਟਾਈਗਰ ਸ਼ੁਰੂ ਕੀਤੇ
0: ਟਾਈਗਰਸ ਨੂੰ ਬਚਾਉਣ ਦੇ ਲਈ, ਕਿਉਂਕਿ ਇਹ ਪ੍ਰਜਾਤੀ ਜਿਹੜੀ ਆ ਉਹ ਭਾਰਤ ਦੇ ਵਿੱਚੋਂ ਖਤਮ ਹੁੰਦੀ ਜਾ ਰਹੀ ਸੀ। ਇਸ ਦੇ ਨਾਲ ਸੁਪਰੀਮ ਕੋਰਟ ਵੱਲੋਂ ਹੋਰ ਵੀ ਬਹੁਤ ਮਹੱਤਵਪੂਰਨ ਫੈਸਲੇ ਦਿੱਤੇ ਗਏ, ਜਿਸ ਤਰ੍ਹਾਂ MC ਮਹਿਤਾ ਬਿਨਾਮ ਯੂਨੀਅਨ ਆਫ ਇੰਡੀਆ ਸੀ, ਉਹਦੇ ਸੁਪਰੀਮ ਕੋਰਟ ਨੇ ਐਬਸੋਲਿਊਟ ਲਾਇਬਿਲਟੀ ਦਾ ਸਿਧਾਂਤ ਵਿਕਸਿਤ ਕੀਤਾ ਸੀ, ਜਿਹਦੇ ਵਿੱਚ ਕਿਹਾ ਸੀ ਖਤਰਨਾਕ ਉਦਯੋਗਾਂ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾ ਕੇ ਉਹਨਾਂ ਨੂੰ ਬੰਦ ਕਰਨ ਜਾਂ ਫਿਰ ਉਹਨਾਂ ਦੇ ਵਿੱਚ ਕੁਛ ਇੱਦਾਂ ਦੀਆਂ ਚੇਂਜਿਸ ਕਰਨ ਦੀ ਹਦਾਇਤ ਦਿੱਤੀ ਗਈ ਸੀ ਜਿਹਦੇ ਨਾਲ ਮਨੁੱਖੀ ਜਨ ਜੀਵਨ ਜਿਹੜਾ ਉਹ ਪ੍ਰਭਾਵਿਤ ਨਾ ਹੋਵੇ। ਫਿਰ ਸੁਭਾਸ਼ ਕੁਮਾਰ ਬਨਾਮ ਸਟੇਟ ਆਫ ਬਿਹਾਰ ਸੀ, ਇਹਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਹਵਾ ਅਤੇ ਸਾਫ਼ ਪਾਣੀ ਵਿੱਚ ਜਿਉਣਾ ਧਾਰਾ 21 ਦੇ ਅਧੀਨ ਮੂਲ ਅਧਿਕਾਰ ਹੈ ਹਰ ਇਨਸਾਨ ਦਾ।
1: ਅੱਛਾ ਸੰਦੀਪ ਕੌਰ ਜੀ, ਸਾਨੂੰ ਇਹ ਦੱਸੋ ਕਿ ਸਾਰੇ ਕਾਨੂੰਨਾਂ ਦੇ ਬਾਵਜੂਦ ਵੀ ਅਸੀਂ ਕਾਫੀ ਹੱਦ ਤੱਕ ਜਿਹੜਾ ਵਾਤਾਵਰਨ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਸੁਧਾਰ ਉਹਦੇ 'ਚ ਆਇਆ ਹੈ, ਪਰ ਉਹਦੇ ਬਾਵਜੂਦ ਵੀ ਹਾਲੇ ਇਹ ਪੂਰੀ ਤਰ੍ਹਾਂ ਅਸੀਂ

0: ਵਾਤਾਵਰਨ ਨੂੰ ਜੋ ਨੁਕਸਾਨ ਪਹੁੰਚਾਉਣ ਵਾਲੇ ਜੋ ਕਾਰਕ ਨੇ ਉਹਨਾਂ ਦੇ ਉੱਤੇ ਪੂਰੀ ਤਰ੍ਹਾਂ ਕੰਟਰੋਲ ਨਹੀਂ ਕਰ ਸਕੇ ਆ, ਤਾਂ ਇਹਦੇ ਪਿੱਛੇ ਕਾਰਨ ਕੀ ਹੈ? ਕੀ ਤੁਸੀਂ ਸਮਝਦੇ ਹੋ ਕਿ ਇਹਦੇ ਲਈ ਜਿਹੜਾ ਆਮ ਲੋਕ ਨੇ ਜਾਂ ਉਹਨਾਂ ਦੀ ਵੀ ਇੱਕ ਅਣਗਹਿਲੀ ਹੈ ਇਹਦੇ ਪਿੱਛੇ, ਜਾਂ ਸਰਕਾਰ ਵੱਲੋਂ ਜਿਹੜੇ ਕਾਨੂੰਨ ਬਣਾਏ ਗਏ ਨੇ ਜਾਂ ਉਹਨਾਂ ਕਾਨੂੰਨਾਂ ਨੂੰ ਪੂਰੀ ਸਖਤੀ ਨਾਲ ਲਾਗੂ ਨਹੀਂ ਕੀਤਾ ਗਿਆ?
1: ਮੈਂ ਤੁਹਾਡੀ ਗੱਲ ਨਾਲ ਕੁਛ ਹੱਦ ਤੱਕ ਸਹਿਮਤ ਹਾਂ ਤੇ ਕੁਛ ਹੱਦ ਤੱਕ ਸਹਿਮਤ ਨਹੀਂ ਵੀ ਹਾਂ। ਹਰ ਇਨਸਾਨ ਨੂੰ ਹੁਣ ਥੋੜਾ ਥੋੜਾ ਸਮਝ ਆਣਾ ਸ਼ੁਰੂ ਹੋ ਗਿਆ ਆ ਕਿ ਸਾਫ਼ ਹਵਾ ਸਾਫ ਪਾਣੀ ਦੀ ਕੀ ਮਹੱਤਤਾ ਆ। ਹਾਂ, ਅੱਜ ਤੋਂ ਜੇ ਆਪਾਂ 5-7-10 ਸਾਲ ਦੀ ਪਹਿਲਾਂ ਦੀ ਗੱਲ ਕਰੀਏ, ਜਿਹੜਾ ਇਹ ਨਵੀਨੀਕਰਨ ਚੱਲ ਰਿਹਾ ਸੀ, ਉਦਯੋਗੀਕਰਨ ਚੱਲ ਰਿਹਾ ਸੀ, ਸ਼ਹਿਰੀਕਰਨ ਚੱਲ ਰਿਹਾ ਸੀ, ਉਹਨਾਂ ਨੇ ਫਟਾਫਟ ਜੰਗਲਾਂ ਨੂੰ ਕੱਟਿਆ, ਦਰਖਤਾਂ ਨੂੰ ਕੱਟਿਆ, ਜਿਹਦੇ 'ਤੇ ਸਰਕਾਰ ਦਾ ਕੋਈ ਨਿਯੰਤਰਣ ਨਹੀਂ ਸੀ ਹੁੰਦਾ। ਜਿੰਨੇ ਇਨਸਾਨ ਉਨੀਆਂ ਗੱਡੀਆਂ, ਇਹ ਜਿਹੜੀ ਤਰੱਕੀ ਦੀ ਦੌੜ ਹੈ ਨਾ, ਉਹਨੇ ਵਾਤਾਵਰਨ ਨੂੰ ਪਿੱਛੇ ਛੱਡ ਦਿੱਤਾ ਆ, ਤੇ ਇਨਸਾਨ ਦਾ ਜੋ ਮੇਨ ਮੂਲ ਆਧਾਰ ਹਵਾ ਪਾਣੀ ਤੇ ਧਰਤੀ ਜਿਹੜੀ ਹੈ ਉਹ ਉਹਨੂੰ ਪਿੱਛੇ ਛੱਡਦਾ ਚਲਾ ਜਾ ਰਿਹਾ ਸੀ। ਪਰ ਹੁਣ ਸਮਝ ਆਉਣ ਦੇ ਨਾਲ ਮਨੁੱਖੀ ਬਿਹੇਵੀਅਰ ਦੇ ਵਿੱਚ, ਮਨੁੱਖੀ ਸਮਝ ਦੇ ਵਿੱਚ ਵੀ ਫਰਕ ਪਿਆ ਆ, ਤੇ ਇਨਸਾਨ ਜਾਗਰੂਕ ਹੋਇਆ ਆ ਤੇ ਹੁਣ ਕੰਟਰੋਲ ਕਰਨਾ ਸ਼ੁਰੂ ਕੀਤਾ ਆ ਇਨਸਾਨ ਨੇ।
0: ਅੱਛਾ ਜੀ, ਸੰਦੀਪ ਕੌਰ ਜੀ, ਹੁਣ ਸਾਨੂੰ ਤੁਸੀਂ ਇਹ ਦੱਸੋ ਵੀ ਲੋਕਾਂ ਦੇ ਵਿੱਚ ਜਿਵੇਂ ਤੁਸੀਂ ਕਿਹਾ ਜਾਗਰੂਕਤਾ ਵੀ ਫੈਲ ਰਹੀ ਹੈ
1: ਜੀ,
0: ਇਹਦੀ ਸਮਝ ਆ ਰਹੀ ਹੈ ਕਿ ਵਾਤਾਵਰਨ ਦਾ ਕੀ ਮਹੱਤਵ ਹੈ, ਸਾਫ਼ ਸੁਥਰੇ ਵਾਤਾਵਰਨ ਦਾ, ਇੱਕ ਵਿਅਕਤੀ ਦੀ ਕੀ ਭੂਮਿਕਾ ਹੋ ਸਕਦੀ ਹੈ ਇਹਦੇ ਵਿੱਚ?
1: ਤਾਂ ਸਰਕਾਰ ਇਹ ਸਮਝਦੀ ਹੈ ਕਿ ਹਰ ਇਨਸਾਨ ਦਾ ਇਹ ਫਰਜ਼ ਬਣਦਾ ਹੈ ਕਿ ਉਸ ਜਿਹੜੀ ਜਾਇਦਾਦ ਹੈ, ਜੋ ਵੀ ਉਹਨਾਂ ਦੇ ਅਧਿਕਾਰ ਨੇ, ਉਹਨਾਂ ਦੇ ਨਾਲ ਨਾਲ ਉਹਨਾਂ ਦੇ ਕਰਤੱਵਾਂ ਨੂੰ ਵੀ ਉਹ ਧਿਆਨ ਵਿੱਚ ਰੱਖਦੇ ਹੋਏ ਪੂਰਾ ਕਰਨ।
0: ਮਤਲਬ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ,
1: ਬਿਲਕੁਲ ਇਹ ਸਾਂਝੀ ਜ਼ਿੰਮੇਵਾਰੀ ਬਣਦੀ ਹੈ
0: ਕਿ ਆਪਣੇ ਆਸੇ ਪਾਸੇ ਨੂੰ, ਆਪਣੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ, ਆਪਣੇ ਗੱਡੀਆਂ ਨੂੰ ਪ੍ਰਦੂਸ਼ਣ ਫ੍ਰੀ ਕਰਕੇ ਰੱਖਣ, ਆਸੇ ਪਾਸੇ ਕੂੜਾ ਨਾ ਸੁੱਟਣ।
1: ਜੀ ਜੀ ਜੀ,
0: ਇਹ ਛੋਟੀਆਂ ਛੋਟੀਆਂ ਗੱਲਾਂ ਨਾਲ ਜਿਹੜਾ ਹੈ ਹਰ ਵਿਅਕਤੀ
1: ਆਪਣੇ ਆਪਣਾ ਯੋਗਦਾਨ ਪਾਵੇ ਵਾਤਾਵਰਨ ਨੂੰ ਸੰਭਾਲਣ ਦੇ ਵਿੱਚ।
0: ਸੰਦੀਪ ਕੌਰ ਜੀ, ਅੱਜ ਤੁਸੀਂ ਸਾਨੂੰ ਵਾਤਾਵਰਨ ਦੀ ਸੁਰੱਖਿਆ ਸੰਬੰਧੀ ਕਾਨੂੰਨਾਂ ਬਾਰੇ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਦੇ ਕਾਨੂੰਨ ਸਾਡੇ ਦੇਸ਼ ਵਿੱਚ ਬਣਾਏ ਗਏ ਨੇ ਤੇ ਉਹਨਾਂ ਕਾਨੂੰਨਾਂ ਦੇ ਨਾਲ ਕਿਸ ਤਰ੍ਹਾਂ ਵਾਤਾਵਰਨ ਨੂੰ ਸੁਰੱਖਿਅਤ ਰੱਖਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ, ਤੇ ਇਹਦੇ ਨਾਲ ਕਾਫੀ ਹੱਦ ਤੱਕ ਅਸੀਂ ਸਫਲਤਾ ਵੀ ਹਾਸਲ ਕੀਤੀ ਹੈ। ਪਰ ਉਹਦੇ ਨਾਲ ਨਾਲ ਜਿਹੜਾ ਜਿੱਥੇ ਇੱਕ ਪਾਸੇ ਹੋਰ ਜ਼ਿਆਦਾ ਜਾਗਰੂਕਤਾ ਫੈਲਾਉਣ ਦੀ ਲੋੜ ਹੈ, ਉੱਥੇ ਸਰਕਾਰ ਦੇ ਨਾਲ ਨਾਲ ਜੋ ਆਮ ਲੋਕਾਂ ਨੂੰ ਵੀ ਵਾਤਾਵਰਨ ਦੀ ਸੁਰੱਖਿਆ ਦੇ ਵਿੱਚ, ਇਹਦੇ ਸਾਫ਼ ਸੁਥਰਾ ਰੱਖਣ ਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਦੇਣਾ ਚਾਹੀਦਾ ਹੈ। ਤੇ ਇਹ ਸਾਰੀ ਲਾਹੇਵੰਦ ਜਾਣਕਾਰੀ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
1: ਸ਼ੁਕਰੀਆ ਜੀ। ਕਾਨੂੰਨੀ ਸਲਾਹ ਲੜੀ ਤਹਿਤ ਵਾਤਾਵਰਨ ਦੀ ਸੁਰੱਖਿਆ ਸੰਬੰਧੀ ਕਾਨੂੰਨ ਬਾਰੇ ਤੁਸੀਂ ਗੱਲਬਾਤ ਸੁਣ ਰਹੇ ਸੀ ਵਕੀਲ ਸੰਦੀਪ ਕੌਰ ਹੋਰਾਂ ਤੋਂ, ਤੇ ਉਹਨਾਂ ਨਾਲ ਗੱਲਬਾਤ ਕਰ ਰਹੇ ਸਨ ਸ਼੍ਰੀ ਬਲਵਿੰਦਰ ਸਿੰਘ ਬਰਾੜ। ਤੇ ਹੁਣ ਪ੍ਰੋਗਰਾਮ ਦੇ ਸਿਲਸਿਲੇ ਨੂੰ ਅੱਗੇ ਤੋਰਦੇ ਹੋਏ ਸੁਣਦੇ ਹਾਂ ਲੋਕ ਗੀਤ ਅਜੀਤ ਕੌਰ ਦੀ ਆਵਾਜ਼ 'ਚ।

ਇਹ ਲੋਕ ਗੀਤ ਤੁਸੀਂ ਅਜੀਤ ਕੌਰ ਦੀ ਆਵਾਜ਼ 'ਚ ਸੁਣ ਰਹੇ ਸੀ। ਆਸ ਸੀ ਕਿ ਮਿੱਟੀ ਦੀ ਮਹਿਕ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਇਸ ਦੇ ਨਾਲ ਹੀ ਮਿੱਟੀ ਦੀ ਮਹਿਕ ਪ੍ਰੋਗਰਾਮ ਦਾ ਸਮਾਂ ਹੁਣ ਖਤਮ ਹੁੰਦਾ ਹੈ। ਹੁਣ ਸ਼ਮਿੰਦਰ ਕਲੇਰ ਨੂੰ ਇਜਾਜ਼ਤ ਦਿਓ।

0: अभी आप सुन रहे थे कार्यक्रम एक ही फिल्म से, आकाशवाणी दिल्ली का ये इंद्रप्रस्थ चैनल है। मीडियम वेव 366.3 मीटर अर्थात 819 किलोहर्ट्स, DRM 810 किलोहर्ट्स पर। 1:40 होने को है, लीजिए सुनते हैं समाचार।
1: नमस्कार, ए आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਸੰਸਦ ਦੇ ਦੋਹਾਂ ਸਦਨਾਂ ਦੀ ਕਾਰਵਾਈ ਅਨਿਸ਼ਚਿਤ ਕਾਲ ਲਈ ਮੁਲਤਵੀ ਕਰ ਦਿੱਤੀ ਗਈ ਹੈ। ਸੰਸਦ ਨੇ ਅੱਜ ਖਾਣਾਂ ਅਤੇ ਖਣਿਜ ਵਿਕਾਸ ਅਤੇ ਨੇਮਬੱਧ ਸੋਧ ਬਿੱਲ 2026 ਪਾਸ ਕਰ ਦਿੱਤਾ ਹੈ। ਭਾਰਤੀ ਜਨਤਾ ਪਾਰਟੀ ਨੇ ਵਿਰੋਧੀ ਪਾਰਟੀਆਂ ਅਤੇ ਪੰਜਾਬ ਅਤੇ ਝਾਰਖੰਡ ਦੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰਨ ਦਾ ਇਲਜ਼ਾਮ ਲਾਇਆ ਹੈ। ਚੋਣ ਕਮਿਸ਼ਨ ਵੱਲੋਂ ਅੱਜ ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਖਰੜਾ ਵੋਟਰ ਸੂਚੀ ਜਾਰੀ ਕੀਤੀ ਜਾਏਗੀ ਅਤੇ ਬਲੋਚਿਸਤਾਨ ਦੇ ਸੁਰਾਬ ਜ਼ਿਲ੍ਹੇ ਵਿੱਚ ਪਾਕਿਸਤਾਨੀ ਹਵਾਈ ਫੌਜ ਦੇ ਹਮਲਿਆਂ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ 30 ਤੋਂ ਵੱਧ ਨਾਗਰਿਕ ਮਾਰੇ ਗਏ ਨੇ ਅਤੇ ਕਈ ਹੋਰ ਜ਼ਖਮੀ ਹੋ ਗਏ ਨੇ। ਹੁਣ ਖਬਰਾਂ ਵਿਸਥਾਰ ਨਾਲ। ਸੰਸਦ ਦੀਆਂ ਦੋਹਾਂ ਸਭਾਵਾਂ ਦੀ ਕਾਰਵਾਈ ਅਨਿਸ਼ਚਿਤ ਕਾਲ ਲਈ ਮੁਲਤਵੀ ਕਰ ਦਿੱਤੀ ਗਈ ਹੈ। ਪਿਛਲੇ ਮਹੀਨੇ ਦੇ 20 ਤਰੀਕ ਨੂੰ ਸ਼ੁਰੂ ਹੋਏ ਮਾਨਸੂਨ ਸਮਾਗਮ ਦੇ 25 ਦਿਨਾਂ ਵਿੱਚ ਲੋਕ ਸਭਾ ਦੀਆਂ 19 ਬੈਠਕਾਂ ਹੋਈਆਂ। ਸਦਨ ਨੇ ਕਈ ਵਿਧਾਨਕ ਅਤੇ ਰਾਸ਼ਟਰੀ ਮੁੱਦਿਆਂ ਤੇ ਚਰਚਾ ਕੀਤੀ। ਸਮਾਗਮ ਦੌਰਾਨ ਕਈ ਮਹੱਤਵਪੂਰਨ ਬਿੱਲ ਪਾਸ ਕੀਤੇ ਗਏ, ਜਿਨ੍ਹਾਂ ਵਿੱਚ ਜਨਤਕ ਪ੍ਰੀਖਿਆਵਾਂ 'ਚ ਅਨੁਚਿਤ ਸਾਧਨਾਂ ਦੀ ਰੋਕਥਾਮ ਸੋਧ ਬਿੱਲ 2026, ਰਾਸ਼ਟਰੀ ਸਨਮਾਨ ਅਪਮਾਨ ਦੀ ਰੋਕਥਾਮ ਸੋਧ ਬਿੱਲ 2026, ਟ੍ਰਿਬਿਊਨਲ ਸੁਧਾਰ ਬਿੱਲ, ਟੈਕਸੇਸ਼ਨ ਅਤੇ ਹੋਰ ਕਾਨੂੰਨ ਸੋਧ ਬਿੱਲ, ਰਾਸ਼ਟਰੀ ਸਹਿਕਾਰੀ ਵਿਕਾਸ ਨਿਗਮ ਸੋਧ ਬਿੱਲ ਅਤੇ ਕੇਰਲਾ ਦਾ ਨਾਂ ਬਦਲਣ ਸਬੰਧੀ ਬਿੱਲ 2026 ਸ਼ਾਮਲ ਨੇ। ਹਾਲਾਂਕਿ ਸਮਾਗਮ ਦੌਰਾਨ ਨੀਟ ਪੇਪਰ ਲੀਕ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਵਿਰੁੱਧ ਕਥਿਤ ਪੁਲਿਸ ਕਾਰਵਾਈ ਅਤੇ ਅਯੁੱਧਿਆ ਰਾਮ ਮੰਦਿਰ ਵਿੱਚ ਚੜਾਵੇ ਵਿੱਚ ਕਥਿਤ ਬੇਨੇਮੀਆਂ ਕਾਰਨ ਕਾਰਵਾਈ ਵਿੱਚ ਵਾਰ ਵਾਰ ਵਿਘਨ ਪਿਆ। ਸੰਸਦ ਨੇ ਅੱਜ ਰਾਜ ਸਭਾ ਦੀ ਮਨਜ਼ੂਰੀ ਤੋਂ ਬਾਅਦ ਖਾਣਾ ਅਤੇ ਖਣਿਜ ਵਿਕਾਸ ਅਤੇ ਨੇਮਬੱਧ ਸੋਧ ਬਿੱਲ 2026 ਪਾਸ ਕਰ ਦਿੱਤਾ ਹੈ। ਅੱਜ ਸਵੇਰੇ ਸਦਨ ਦੀ ਕਾਰਵਾਈ ਸ਼ੁਰੂ ਹੋਣ 'ਤੇ ਕੇਂਦਰੀ ਕੋਲਾ ਅਤੇ ਖਾਣ ਮੰਤਰੀ ਜੀ ਕਿਸ਼ਨ ਰੈਡੀ ਨੇ ਖਾਣਾ ਅਤੇ ਖਣਿਜ ਵਿਕਾਸ ਅਤੇ ਨੇਮਬੱਧ ਐਕਟ 1957 ਵਿੱਚ ਹੋਰ ਸੋਧਾਂ ਕਰਨ ਲਈ ਬਿੱਲ ਪੇਸ਼ ਕੀਤਾ। ਇਸ ਬਿੱਲ ਦਾ ਉਦੇਸ਼ ਭਾਰਤ ਦੇ ਖਣਨ ਖੇਤਰ ਨੂੰ ਵਧੇਰੇ ਕੁਸ਼ਲ ਨਿਵੇਸ਼ ਅਨੁਕੂਲ ਅਤੇ ਦੇਸ਼ ਦੀ ਮਹੱਤਵਪੂਰਨ ਖਣਿਜਾਂ ਦੀ ਵੱਧ ਰਹੀ ਮੰਗ ਨੂੰ ਪੂਰਾ ਕਰਨ ਲਈ ਤਿਆਰ ਕਰਨਾ ਹੈ। ਬਿੱਲ 'ਤੇ ਚਰਚਾ ਦਾ ਜਵਾਬ ਦਿੰਦਿਆਂ ਸ੍ਰੀ ਜੀ ਕਿਸ਼ਨ ਰੈਡੀ ਨੇ ਕਿਹਾ ਕਿ ਸਰਕਾਰ ਨੇ ਪਾਰਦਰਸ਼ਤਾ ਨੂੰ ਯਕੀਨੀ ਬਣਾਇਆ ਅਤੇ ਇਨ੍ਹਾਂ ਖਣਨ ਸਰੋਤਾਂ ਦੇ ਸਹੀ ਪ੍ਰਬੰਧਨ ਲਈ ਨਿਲਾਮੀ ਕਰਾਈ ਹੈ।
2: ਭਾਰਤ ਸਰਕਾਰ ਚਾਹਤੇ ਹੋਏ ਮਿਨਰਲ ਕਾ ਰੇਟਸ ਦੇਸ਼ ਭਰ ਮੇਂ ਏਕ ਸਥਿਤ ਹੋ। ਅਭੀ ਅਧਿਕ ਜੀ ਨਰੇਂਦਰ ਮੋਦੀ ਕੀ ਸਰਕਾਰ ਕੋ ਸਿਖਾਨੇ ਕਾ ਜ਼ਰੂਰਤ ਨਹੀਂ ਹੈ। ਹਮ ਟ੍ਰਾਂਸਪੇਰੈਂਸੀ ਕੇ ਸਾਥ ਨਰੇਂਦਰ ਮੋਦੀ ਸਰਕਾਰ 12 ਸਾਲ ਸੇ ਦੇਸ਼ ਕੇ ਹਿੱਤ ਕੇ ਲਿਏ ਕਾਮ ਕੀਆ ਹੈ।
1: ਉਹਨਾਂ ਕਿਹਾ ਕਿ ਸਰਕਾਰ ਮੰਨਦੀ ਹੈ ਖਣਿਜ ਦੇਸ਼ ਦੀ ਸੰਪਤੀ ਨੇ। ਆਪਣੀ ਸਮਾਪਤੀ ਟਿੱਪਣੀ ਵਿੱਚ ਰਾਜ ਸਭਾ ਦੇ ਸਭਾਪਤੀ CP ਰਾਧਾ ਕ੍ਰਿਸ਼ਨ ਨੇ ਸਦਨ ਵਿੱਚ ਵਾਰ ਵਾਰ ਪੈਦਾ ਹੋਣ ਵਾਲੇ ਵਿਘਨ ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਸਦਨ ਵਿੱਚ ਆਪਣੀ ਗੱਲ ਰੱਖਣ ਦਾ ਪੂਰਾ ਮੌਕਾ ਮੌਜੂਦ ਸੀ, ਪਰ ਮੈਂਬਰਾਂ ਨੇ ਲੋਕਾਂ ਦੀ ਆਵਾਜ਼ ਉਠਾਉਣ ਲਈ ਉਪਲਬਧ ਮੌਕਿਆਂ ਦਾ ਪੂਰਾ ਲਾਭ ਨਹੀਂ ਉਠਾਇਆ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਸਦਨ 12 ਬਿੱਲ ਪਾਸ ਕਰਕੇ ਆਪਣੇ ਮੁੱਖ ਵਿਧਾਨਕ ਫਰਜ਼ਾਂ ਨੂੰ ਨਿਭਾਉਣ ਵਿੱਚ ਸਫਲ ਰਿਹਾ ਹੈ। ਸ੍ਰੀ ਰਾਧਾ ਕ੍ਰਿਸ਼ਨ ਨੇ ਦੱਸਿਆ ਕਿ ਸਦਨ ਦੀ ਕਾਰਵਾਈ ਸਿਰਫ 37 ਘੰਟੇ ਅਤੇ 49 ਮਿੰਟ ਚੱਲੀ, ਜਿਸ ਦੇ ਨਤੀਜੇ ਵਜੋਂ ਕਾਰਜ ਉਤਪਾਦਕਤਾ 39.17% ਰਹੀ। ਇਸ ਤੋਂ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਉੱਤਰਾਖੰਡ ਦੇ ਹਲਦਵਾਨੀ ਸਥਿਤ ਰਾਮਲੀਲਾ ਮੈਦਾਨ ਵਿੱਚ ਆਪਣੀ ਜਨਤਕ ਰੈਲੀ ਤੋਂ ਬਾਅਦ ਉੱਥੇ ਸ਼ੁੱਧੀਕਰਨ ਦਾ ਮੁੱਦਾ ਉਠਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਉਸ ਥਾਂ 'ਤੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕੀਤਾ ਸੀ ਅਤੇ ਆਪਣੇ ਭਾਸ਼ਣ ਵਿੱਚ ਕਿਸੇ ਭਾਈਚਾਰੇ ਜਾਂ ਧਰਮ ਦੀ ਕੋਈ ਜ਼ਿਕਰ ਨਹੀਂ ਕੀਤਾ ਸੀ। ਸਦਨ ਦੇ ਨੇਤਾ ਅਤੇ ਕੇਂਦਰੀ ਮੰਤਰੀ JP ਨੱਡਾ ਨੇ ਅੱਜ ਸਦਨ ਨੂੰ ਭਰੋਸਾ ਦਵਾਇਆ ਕਿ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਵੱਲੋਂ ਦੱਸੀ ਗਈ ਘਟਨਾ ਦੀ ਜਾਂਚ ਕੀਤੀ ਜਾਏਗੀ। ਸ੍ਰੀ ਨੱਡਾ ਨੇ ਸਪਸ਼ਟ ਕੀਤਾ ਕਿ BJP ਅਜਿਹੀਆਂ ਗਤੀਵਿਧੀਆਂ ਦਾ ਸਮਰਥਨ ਨਹੀਂ ਕਰਦੀ ਅਤੇ ਉਨ੍ਹਾਂ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ।
2: BJP ਡਸ ਨਾਟ ਸਬਸਕ੍ਰਾਈਬ ਟੂ ਸੱਚ ਐਕਟੀਵਿਟੀਜ਼, ਨੰਬਰ 1। नंबर 2, ये हम सब के लिए खेद का विषय है, देश के लिए भी खेद का विषय है। हम इसकी तहकीकात भी करेंगे, लेकिन उसके बाद खड़गे साहब कहे कि तुम ऐसा करते हो, ये उचित नहीं है।
1: ਉਨ੍ਹਾਂ ਕਿਹਾ ਕਿ BJP ਦੇ ਕੌਮੀ ਪ੍ਰਧਾਨ ਇਸ ਮਾਮਲੇ ਤੇ ਗੌਰ ਕਰਨਗੇ ਅਤੇ ਉਨ੍ਹਾਂ ਨੇ ਸਦਨ ਨੂੰ ਭਰੋਸਾ ਦਵਾਇਆ ਕਿ ਮਾਮਲੇ ਦੀ ਜਾਂਚ ਕੀਤੀ ਜਾਏਗੀ।

0: ਭਾਰਤੀ ਜਨਤਾ ਪਾਰਟੀ ਨੇ ਵਿਰੋਧੀ ਪਾਰਟੀਆਂ ਦੇ ਪੰਜਾਬ ਅਤੇ ਝਾਰਖੰਡ ਦੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰਨ ਦਾ ਇਲਜ਼ਾਮ ਲਾਇਆ ਹੈ। ਨਵੀਂ ਦਿੱਲੀ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬੀਜੇਪੀ ਦੇ ਬੁਲਾਰੇ ਸੁਧਾਂਸ਼ੂ ਤ੍ਰਿਵੇਦੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਝਾਰਖੰਡ ਅਤੇ ਪੰਜਾਬ ਦੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨਾਲ ਸਬੰਧਤ ਸਵਾਲਾਂ ਤੋਂ ਬਚਣ ਲਈ ਸੰਸਦ ਵਿਚ ਹੰਗਾਮਾ ਕਰ ਰਹੀਆਂ ਨੇ। ਬੁਲਾਰੇ ਨੇ ਇਹ ਇਲਜ਼ਾਮ ਵੀ ਲਾਇਆ ਕਿ ਸੀਨੀਅਰ ਕਾਂਗਰਸ ਨੇਤਾ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਝਾਰਖੰਡ ਦੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਤੇ ਚੁੱਪ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤੀ ਚੋਣ ਕਮਿਸ਼ਨ ਵੱਲੋਂ ਅੱਜ ਪੰਜਾਬ 'ਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਮਸੌਦਾ ਵੋਟਰ ਸੂਚੀ ਪ੍ਰਕਾਸ਼ਿਤ ਅਤੇ ਜਾਰੀ ਕੀਤੀ ਜਾਏਗੀ। ਅਧਿਕਾਰਤ ਅੰਕੜੇ ਅਨੁਸਾਰ ਖਰੜਾ ਸੂਚੀ ਵਿਚ ਵੋਟਰਾਂ ਦੀ ਕੁੱਲ ਗਿਣਤੀ ਵਿਸ਼ੇਸ਼ ਗਹਿਣ ਸੋਧ SIR ਤੋਂ ਪਹਿਲਾਂ ਜੂਨ 2026 ਵਿਚ 2,14,00,000 ਤੋਂ ਘੱਟ ਕੇ 1,93,00,000 ਰਹਿ ਜਾਏਗੀ। ਖਰੜਾ ਵੋਟਰ ਸੂਚੀ ਵਿਚੋਂ ਉਨ੍ਹਾਂ 20,66,000 ਵੋਟਰਾਂ ਨੂੰ ਬਾਹਰ ਰੱਖਿਆ ਜਾਏਗਾ ਜੋ ਗੈਰ ਹਾਜ਼ਰ, ਮ੍ਰਿਤਕ, ਦੋਹਰੀ ਐਂਟਰੀ ਵਾਲੇ ਜਾਂ ਸਥਾਈ ਤੌਰ 'ਤੇ ਕਿਧਰੇ ਹੋਰ ਚਲੇ ਗਏ ਨੇ। ਹਾਲਾਂਕਿ ਇਸ ਵਿਚ ਉਹ 12,80,000 ਵੋਟਰ ਸ਼ਾਮਲ ਕੀਤੇ ਜਾਣਗੇ ਜਿਨ੍ਹਾਂ ਦੇ ਵੇਰਵਿਆਂ ਦਾ ਮਿਲਾਨ ਪਹਿਲੀ SIR ਤੋਂ ਬਾਅਦ ਤਿਆਰ ਕੀਤੀ ਗਈ ਵੋਟਰ ਸੂਚੀ ਨਾਲ ਨਹੀਂ ਹੋ ਸਕਿਆ ਸੀ। ਭਾਰਤੀ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਇਹ ਵੋਟਰ ਆਪਣੀ ਰਜਿਸਟ੍ਰੇਸ਼ਨ ਕਰਾਉਣ ਲਈ 13 ਅਗਸਤ 2026 ਤੋਂ 12 ਸਤੰਬਰ 2026 ਦਰਮਿਆਨ ਫਾਰਮ ਨੰਬਰ 6 ਭਰ ਕੇ ਅਤੇ ਇਸ ਨੂੰ ਆਨਲਾਈਨ ਜਾਂ ਵਿਅਕਤੀਗਤ ਤੌਰ 'ਤੇ ਜਮ੍ਹਾਂ ਕਰਵਾ ਕੇ ਆਪਣਾ ਦਾਅਵਾ ਪੇਸ਼ ਕਰ ਸਕਦੇ ਨੇ। ਅੰਤਮ ਵੋਟਰ ਸੂਚੀ 12 ਅਕਤੂਬਰ 2026 ਨੂੰ ਪ੍ਰਕਾਸ਼ਿਤ ਕੀਤੀ ਜਾਏਗੀ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਵਿਚ 454 ਫਾਰਮੇਸੀ ਅਫਸਰਾਂ ਦੀ ਭਰਤੀ ਪ੍ਰਕਿਰਿਆ 'ਤੇ 17 ਸਤੰਬਰ ਨੂੰ ਕੇਸ ਦੀ ਸੁਣਵਾਈ ਤੱਕ ਰੋਕ ਲਾ ਦਿੱਤੀ ਹੈ। ਜਸਟਿਸ ਸੰਦੀਪ ਮੋਦਗਿੱਲ ਨੇ ਕੇਸ਼ਵ ਕੰਬੋਜ ਅਤੇ ਹੋਰਨਾਂ ਵੱਲੋਂ ਦਾਇਰ ਪਟੀਸ਼ਨ 'ਤੇ ਸਟੇਅ ਆਰਡਰ ਜਾਰੀ ਕੀਤਾ। ਪਟੀਸ਼ਨ ਵਿਚ ਪੰਜਾਬ 'ਚ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਅਧੀਨ 454 ਫਾਰਮੇਸੀ ਅਫਸਰਾਂ ਦੀ ਭਰਤੀ ਲਈ ਪਿਛਲੇ ਮਹੀਨੇ ਦੀ 19 ਤਰੀਕ ਨੂੰ ਹੋਈ ਲਿਖਤੀ ਪ੍ਰੀਖਿਆ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਸੀ। ਪਟੀਸ਼ਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਇੱਕ ਸੰਗਠਿਤ ਧੋਖਾਧੜੀ ਰੈਕਟ ਨੇ ਇਸ ਪ੍ਰੀਖਿਆ ਵਿਚ ਬੇਨੇਮੀਆਂ ਕੀਤੀਆਂ ਨੇ। ਪੰਜਾਬ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿਚ ਤਿਰੰਗਾ ਯਾਤਰਾਵਾਂ ਪੂਰੇ ਉਤਸ਼ਾਹ ਨਾਲ ਕੱਢੀਆਂ ਜਾ ਰਹੀਆਂ ਨੇ। ਅੱਜ ਸਵੇਰੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਸੁਖਨਾ ਝੀਲ ਵਿਖੇ ਚੰਡੀਗੜ੍ਹ ਪ੍ਰਸ਼ਾਸਨ ਦੇ ਸੈਰ ਸਪਾਟਾ ਵਿਭਾਗ ਵੱਲੋਂ ਆਯੋਜਿਤ ਹਰ ਘਰ ਤਿਰੰਗਾ ਵਾਕਾਥੋਨ ਵਿਚ ਹਿੱਸਾ ਲਿਆ। ਇਸ ਵਿਚ ਸੈਂਕੜੇ ਬੱਚਿਆਂ ਅਤੇ ਨੌਜਵਾਨਾਂ ਨੇ ਹੱਥਾਂ ਵਿਚ ਰਾਸ਼ਟਰੀ ਝੰਡਾ ਫੜ ਕੇ ਭਾਗ ਲਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਕਟਾਰੀਆ ਨੇ ਕਿਹਾ ਕਿ ਰਾਸ਼ਟਰੀ ਝੰਡੇ ਦਾ ਸਨਮਾਨ ਸਾਡਾ ਸਨਮਾਨ ਹੈ, ਤਿਰੰਗੇ ਦਾ ਮਾਣ ਸਾਡਾ ਮਾਣ ਹੈ ਅਤੇ ਦੇਸ਼ ਦਾ ਮਾਣ ਸਾਡੇ ਸਾਰਿਆਂ ਦਾ ਮਾਣ ਹੈ। ਉਨ੍ਹਾਂ ਕਿਹਾ ਕਿ ਦੇਸ਼ ਪ੍ਰਤੀ ਇਸੇ ਭਾਵਨਾ ਨਾਲ ਸਾਨੂੰ ਸਾਰਿਆਂ ਨੂੰ ਰਾਸ਼ਟਰ ਦੇ ਵਿਕਾਸ ਲਈ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ।
1: ਤਿਰੰਗੇ ਕੇ ਖਾਤਰ ਹੀ ਦੇਸ਼ ਕੇ ਲੋਗੋਂ ਨੇ ਆਪਣਾ ਸਭ ਕੁਝ ਦੇ ਕਰਕੇ ਇਸਕਾ ਮਾਨ ਸਨਮਾਨ ਬੜਾਇਆ, ਤੋ ਤਿਰੰਗਾ ਕਾ ਸਨਮਾਨ ਹਮਾਰਾ ਸਨਮਾਨ ਹੈ, ਤਿਰੰਗਾ ਕਾ ਗੌਰਵ ਹਮਾਰਾ ਗੌਰਵ ਹੈ, ਰਾਸ਼ਟਰ ਕਾ ਗੌਰਵ ਹਮ ਸਭ ਕਾ ਗੌਰਵ ਹੈ। ਇਸਕਾ ਖਿਆਲ ਰੱਖਤੇ ਹੋਏ ਆਪਣੇ ਜ਼ਿੰਦਗੀ ਮੇ ਹਮੇ ਵੀ ਦੇਸ਼ ਕੇ ਲੀਏ ਪਰਿਸ਼ਰਮ ਔਰ ਮਿਹਨਤ ਕਰਕੇ ਆਪਣੇ ਦੇਸ਼ ਕੋ ਬਹੁਤ ਆਗੇ ਦੁਨੀਆ ਮੇ ਨੰਬਰ ਏਕ ਬੜਾਨੇ ਕਾ ਪ੍ਰਯਤਨ ਕਰਨਾ, ਉਸਕਾ ਸੰਕਲਪ ਲੈਣੇ ਕਾ ਦਿਨ।
0: ਅੱਜ ਮੋਹਾਲੀ ਚ ਵੀ ਇੱਕ ਤਿਰੰਗਾ ਯਾਤਰਾ ਕੱਢੀ ਗਈ ਜਿਸ ਵਿਚ ਸਕੂਲੀ ਵਿਦਿਆਰਥੀਆਂ ਅਤੇ ਹੋਰ ਲੋਕਾਂ ਨੇ ਹਿੱਸਾ ਲਿਆ। ਇਹ ਯਾਤਰਾ ਬਾਜ਼ਾਰਾਂ ਅਤੇ ਰਿਹਾਇਸ਼ੀ ਇਲਾਕਿਆਂ ਵਿਚੋਂ ਲੰਘੀ ਅਤੇ ਇਨ੍ਹਾਂ ਖੇਤਰਾਂ ਵਿਚ ਭਾਰਤ ਮਾਤਾ ਦੀ ਜੈ ਅਤੇ ਵੰਦੇ ਮਾਤਰਮ ਦੇ ਨਾਅਰੇ ਗੂੰਜਦੇ ਰਹੇ। ਬਲੋਚਿਸਤਾਨ ਦੇ ਸੁਰਾਬ ਜ਼ਿਲ੍ਹੇ ਵਿਚ ਕੱਲ੍ਹ ਪਾਕਿਸਤਾਨੀ ਹਵਾਈ ਫੌਜ ਦੇ ਹਮਲਿਆਂ ਵਿਚ ਔਰਤਾਂ ਅਤੇ ਬੱਚਿਆਂ ਸਮੇਤ 30 ਤੋਂ ਵੱਧ ਨਾਗਰਿਕ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ। ਇਕ ਬਿਆਨ ਵਿਚ ਰਿਪਬਲਿਕ ਆਫ਼ ਬਲੋਚਿਸਤਾਨ ਸਮੂਹ ਨੇ ਦਾਅਵਾ ਕੀਤਾ ਕਿ ਪਾਕਿਸਤਾਨੀ ਫੌਜ ਅਤੇ ਹਵਾਈ ਫੌਜ ਵੱਲੋਂ ਕੀਤੀ ਗਈ ਬੰਬਾਰੀ ਅਤੇ ਗੋਲੀਬਾਰੀ ਦੇ ਨਤੀਜੇ ਵਜੋਂ ਕਈ ਨਾਗਰਿਕ ਮਾਰੇ ਗਏ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਿਆ। ਸਮੂਹ ਨੇ ਸੁਰੱਖਿਆ ਬਲਾਂ ਅਤੇ ਜ਼ਖਮੀ ਨਾਗਰਿਕਾਂ ਨੂੰ ਹਿਰਾਸਤ ਵਿਚ ਲੈਣ ਅਤੇ ਰਾਹਤ ਅਤੇ ਬਚਾਅ ਕਾਰਜਾਂ ਨੂੰ ਰੋਕਣ ਦਾ ਇਲਜ਼ਾਮ ਲਾਇਆ ਹੈ। ਸਮੂਹ ਨੇ ਫੌਜ ਅਤੇ ਹਸਪਤਾਲਾਂ ਨੂੰ ਘੇਰਨ ਅਤੇ ਡਾਕਟਰਾਂ ਅਤੇ ਦਬਾਅ ਪਾਉਣ ਦਾ ਵੀ ਇਲਜ਼ਾਮ ਲਾਇਆ ਹੈ। ਇਲਾਜ ਨਾ ਮਿਲਣ ਕਾਰਨ ਕੁਝ ਜ਼ਖਮੀਆਂ ਦੀ ਮੌਤ ਹੋ ਗਈ। ਇਲਾਕੇ ਵਿਚ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਨੇ। ਰਿਪਬਲਿਕ ਆਫ਼ ਬਲੋਚਿਸਤਾਨ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਹਾਲਤ ਦਾ ਨੋਟਿਸ ਲੈਣ ਅਤੇ ਬਲੋਚ ਨਾਗਰਿਕਾਂ ਦੇ ਜੀਵਨ ਅਤੇ ਬੁਨਿਆਦੀ ਅਧਿਕਾਰਾਂ ਦੀ ਰੱਖਿਆ ਲਈ ਦਖਲ ਦੇਣ ਦੀ ਅਪੀਲ ਕੀਤੀ ਹੈ। ਮਨੁੱਖੀ ਅਧਿਕਾਰ ਸੰਗਠਨਾਂ ਨੇ ਇਨ੍ਹਾਂ ਹਮਲਿਆਂ ਦੀ ਸਖ਼ਤ ਆਲੋਚਨਾ ਕੀਤੀ ਹੈ। ਕੈਨੇਡਾ ਓਪਨ ਟੈਨਿਸ ਟੂਰਨਾਮੈਂਟ ਵਿਚ ਮਰਦਾਂ ਦੇ ਸਿੰਗਲਜ਼ ਦੇ ਫਾਈਨਲ ਵਿਚ ਅਮਰੀਕਾ ਦੇ ਬ੍ਰੈਂਡਨ ਨਾਕਾਸ਼ੀਮਾ ਦਾ ਮੁਕਾਬਲਾ ਆਪਣੇ ਹੀ ਦੇਸ਼ ਦੇ ਬੈਨ ਸ਼ੈਲਟਨ ਨਾਲ ਹੋਏਗਾ। ਅੱਜ ਸੈਮੀ ਫਾਈਨਲ ਵਿਚ ਬ੍ਰੈਂਡਨ ਨੇ ਸਪੇਨ ਦੇ ਰਾਫੇਲ ਜੋਡਰ ਨੂੰ ਅਤੇ ਸ਼ੈਲਟਨ ਨੇ ਲਰਨਰ ਟੀਏ ਨੂੰ ਹਰਾਇਆ। ਇਸ ਦੌਰਾਨ ਮਹਿਲਾ ਸਿੰਗਲ ਵਿਚ ਕੋਕੋ ਗੋਫ ਅਤੇ ਈਗਾ ਸਵਾਇਤਕ ਨੇ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਸੰਸਦ ਦੇ ਦੋਹਾਂ ਸਦਨਾਂ ਦੀ ਕਾਰਵਾਈ ਅਨਿਸ਼ਚਿਤ ਕਾਲ ਲਈ ਮੁਲਤਵੀ ਕਰ

ਕੀਤੀ ਗਈ ਹੈ। ਸੰਸਦ ਨੇ ਅੱਜ ਖਾਣਾ ਤੇ ਖਣਿਜ ਵਿਕਾਸ ਤੇ ਨੇਮਬੱਧ ਸੋਧ ਬਿੱਲ 2026 ਪਾਸ ਕਰ ਦਿੱਤਾ ਹੈ। ਭਾਰਤੀ ਜਨਤਾ ਪਾਰਟੀ ਨੇ ਵਿਰੋਧੀ ਪਾਰਟੀਆਂ ਦੇ ਪੰਜਾਬ ਤੇ ਝਾਰਖੰਡ ਦੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰਨ ਦਾ ਇਲਜ਼ਾਮ ਲਾਇਆ ਹੈ। ਚੋਣ ਕਮਿਸ਼ਨ ਵੱਲੋਂ ਅੱਜ ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਖਰੜਾ ਵੋਟਰ ਸੂਚੀ ਜਾਰੀ ਕੀਤੀ ਜਾਏਗੀ ਅਤੇ ਬਲੋਚਿਸਤਾਨ ਦੇ ਸਰੋਬ ਜ਼ਿਲ੍ਹੇ ਵਿੱਚ ਪਾਕਿਸਤਾਨੀ ਫਾਈ ਫੌਜ ਦੇ ਹਮਲਿਆਂ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ 30 ਤੋਂ ਵੱਧ ਨਾਗਰਿਕ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ ਨੇ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ ਖਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।